ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭੈ ਅਰੋਗਾ, ਕੋਟ ਬਿੰਗਨ ਲਾਥੇ ਪ੍ਰਭ ਸਰਣਾ, ਪ੍ਰਗਟੇ ਭਲੇ ਸੰਯੋਗਾ, ਪ੍ਰਭ ਬਾਣੀ ਸਭ ਸੁਭਾਖਿਆ, ਗਾਓ ਸੁਣੋ ਪੜ੍ਹੋ ਨਿਤ ਭਾਈ, ਗੁਰਪੁਰੇ ਤੂੰ ਰਾਖਿਆ ਰਹਾਉ, ਸਾਚਾ ਸਹਿ ਮਹਿਤ ਬੜਾਈ, ਭਗਤ ਬਚਲ ਦਿਆਲਾ, ਸੰਤਾਂ ਕੀ ਪੈਜ ਰੱਖਦਾ ਆਇਆ, ਆਦਿ ਬਿਰਧ ਪ੍ਰਿਤਪਾਲਾ, ਹਰ ਅੰਮ੍ਰਿਤ ਨਾਮ ਭੋਜਨ ਨਿਤ ਭੁੰਚੋ, ਸਰਬ ਬੇਲਾ ਮੁਖ ਪਾਵੋ, ਜਰਾ ਮਰਾ ਤਾਪ ਸਭ ਨਾਸਾ, ਗੁਣ ਗੋਬਿੰਦ ਨਿਤ ਗਾਵੋ। ਸੁਣੀ ਅਰਦਾਸ ਸੁਆਮੀ ਮੇਰੇ, ਸਰਬ ਕਲਾ ਬਣਿਆਈ, ਪ੍ਰਗਟ ਭਈ ਸਗਲੇ ਯੁਗ ਅੰਤਰ, ਗੁਰੂ ਨਾਨਕ ਕੀ ਬੜਿਆਈ। ਸੁਣੀ ਅਰਦਾਸ ਸੁਆਮੀ ਮੇਰੇ, ਸਰਬ ਕਲਾ ਬਣਿਆਈ, ਪ੍ਰਗਟ ਭਈ ਸਗਲੇ ਯੁਗ ਅੰਤਰ, ਗੁਰੂ ਨਾਨਕ ਕੀ ਬੜਿਆਈ। ਸੋ ਕਹੋ ਟਲ ਗੁਰ ਸੇਵੀਐ, ਐਨ ਇਸ ਸਹਿਜ ਸੁਭਾਈ, ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ, ਹੋਵੇ ਸਿਫ ਸਿੱਖ ਸਮਦੀ, ਨੂਰ ਅਰਸੋਂ ਕੁਰਸੋਂ ਝਟੀਐ, ਤੁਸੀਂ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ, ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂ ਦੇ ਸਾਹੂ, ਜਿਸ ਪਾਸ ਬੈਠਿਆਂ ਸੋਹੀ।

ਅਰ ਪਹਿਲਾ ਅਸ਼ਟਪਦੀਆਂ ਇੱਕੋ ਓਂਕਾਰ ਸਤਿਗੁਰ ਪ੍ਰਸਾਦ ਸਭ ਜਗ ਜਿਨੇ ਉਪਾਇਆ ਭਾਈ ਕਾਰਨ ਕਾਰਨ ਸਮਰੱਥ ਜੀਓ ਪਿੰਡ ਜਿਨ ਸਾਜਿਆ ਭਾਈ ਦੇ ਕਰ ਆਪਣੀ ਬੱਥ ਸਭ ਜਗ ਜਿਨੇ ਉਪਾਇਆ ਭਾਈ ਕਾਰਨ ਕਾਰਨ ਸਮਰੱਥ ਜੀਓ ਪਿੰਡ ਜਿਨ ਸਾਜਿਆ ਭਾਈ ਦੇ ਕਰ ਆਪਣੀ ਬੱਥ ਕਹਿਣ ਕਹੀਏ ਕਿਉਂ ਦੇਖੀਏ ਭਾਈ ਕਰਤਾ ਏਕ ਅਕਥ ਗੁਰ ਗੋਬਿੰਦ ਸਲਾਹੀਏ ਭਾਈ ਜਿਸਤੇ ਜਾਪੇ ਤੱਥ ਮੇਰੇ ਮਨ ਜਪੀਏ ਹਰ ਭਗਵੰਤਾ ਨਾਮ ਦਾਨ ਦੇ ਜਨ ਆਪਣੇ ਦੁੱਖ ਦਰਦ ਕਾ ਹੰਤਾ ਰਹਾਉ ਜਾ ਕੇ ਘਰ ਸਭ ਕਿਛ ਹੈ ਭਾਈ ਨੌ ਨਦ ਭਰੇ ਭੰਡਾਰ ਤਿਸ ਕੀ ਕੀਮਤ ਨਾ ਪਵੇ ਭਾਈ ਉੱਚਾ ਅਗਮ ਅਪਾਰ ਜੀ ਜੰਤ ਪ੍ਰਤਪਾਲ ਦਾ ਭਾਈ ਨਿਤ ਨਿਤ ਕਰਦਾ ਸਾਰ ਸਤਿਗੁਰ ਪੂਰਾ ਭੇਟੀਏ ਭਾਈ ਸ਼ਬਦ ਮਿਲਾਵਣਹਾਰ ਸੱਚੇ ਚਰਨ ਸਰੇ ਵੀ ਹੈ ਭਾਈ ਭਰਮ ਭਉ ਹੋਵੇ ਨਾਸ ਮਿਲ ਸੰਤ ਜਨਾ ਮਨ ਮਾਂਜੀਏ ਭਾਈ ਹਰ ਕੇ ਨਾਮ ਨਿਵਾਸ ਮਿਟੇ ਅਗਿਆਨਤਾ ਦੇ ਮਿਟੇ ਅੰਧੇਰਾ ਅਗਿਆਨਤਾ ਭਾਈ ਕਮਲ ਹੋਵੇ ਪ੍ਰਗਾਸ ਗੁਰਬਚਨੇ ਸੁਖ ਉਪਜੇ ਭਾਈ ਸਭ ਫਲ ਸਤਿਗੁਰ ਪਾਸ ਮੇਰਾ ਤੇਰਾ ਛੋੜੀਏ ਭਾਈ ਹੋਈਏ ਸਭ ਕੇ ਧੂਰ ਘੱਟ ਘੱਟ ਬ੍ਰਹਮ ਪਸਾਰਿਆ ਭਾਈ ਪੇਖੇ ਸੁਣੇ ਹਜੂਰ ਜਿਤ ਦਿਨ ਬਿਥਰੇ ਪਾਰ ਬ੍ਰਹਮ ਭਾਈ ਤਿਤ ਦਿਨ ਮਰੀਏ ਝੂਰ ਕਰਨ ਕਰਾਵਨ ਸਮਰੱਥੋ ਭਾਈ ਸਰਬ ਕਲਾ ਭਰਪੂਰ ਪ੍ਰੇਮ ਪਦਾਰਥ ਨਾਮ ਹੈ ਭਾਈ ਮਾਇਆ ਮੋਹ ਬਿਨਾਸ਼ ਤਿਸ ਭਾਵੇ ਤਾਂ ਮਿਲ ਲੈ ਭਾਈ ਹਿਰਦੇ ਨਾਮ ਨਿਵਾਸ ਗੁਰਮੁਖ ਕਮਲ ਪ੍ਰਗਾਸੀਏ ਭਾਈ ਹਿਰਦੇ ਹੋਵੇ ਪ੍ਰਗਾਸ ਪ੍ਰਗਟ ਪਿਆ ਪ੍ਰਤਾਪ ਪ੍ਰਭ ਭਾਈ ਮੌਲਿਆ ਧਰਤ ਆਕਾਸ ਗੁਰਪੂਰੇ ਸੰਤੋਖਿਆ ਭਾਈ ਐਨਸ ਲਾਗਾ ਭਾਉ ਰਸਨਾ ਰਾਮ ਰਵੇ ਸਦਾ ਭਾਈ ਸਾਚਾ ਸਾਧ ਸੁਭਾਉ ਕਰਨੀ ਸੁਣ ਸੁਣ ਜੀਵਿਆ ਭਾਈ ਨਿਚਲ ਪਾਇਆ ਥਾਉ ਜਿਸ ਪ੍ਰਤੀਤਨ ਆਵੇ ਭਾਈ ਸੋ ਜੀਅੜਾ ਜਲ ਜਾਉ ਬਹੁ ਗੁਣ ਮੇਰੇ ਸਾਹਿਬੇ ਭਾਈ ਹੋਂ ਤਿਸ ਕੇ ਬਲ ਜਾਉ ਉਹ ਨਿਰਗੁਣੀ ਆਰੇ ਪਾਲਦਾ ਭਾਈ ਦੇ ਨਥਾ ਮੇ ਥਾਉ ਰਿਜਕ ਸੁਬਾਹੇ ਸਾਸ ਸਾਸ ਭਾਈ ਗੂੜਾ ਜਾਕਾ ਨਾਉ ਜਿਸ ਗੁਰ ਭੇ ਸਾਚਾ ਭੇਟੀਏ ਭਾਈ ਪੂਰਾ ਤਿਸ ਕਰਮਾਉ ਤਿਸ ਬਿਨ ਘੜੀ ਨਾ ਜੀਵੀਏ ਭਾਈ ਸਰਬ ਕਲਾ ਭਰਪੂਰ ਸਾਸ ਗਰਾਸ ਨਾ ਬਿਥਰੇ ਭਾਈ ਪੇਖੋ ਸਦਾ ਹਜੂਰ ਸਾਧੂ ਸੰਗ ਮਲਾਇਆ ਭਾਈ ਸਰਬ ਰਿਹਾ ਭਰਪੂਰ ਜਿਨ੍ਹਾਂ ਪ੍ਰੀਤਨ ਲੱਗੀਆਂ ਭਾਈ ਸੇ ਨਿਤ ਨਿਤ ਮਰਦੇ ਝੂਰ ਆਂਚਲ ਲਾਏ ਤਰਾਇਆ ਭਾਈ ਭਉ ਜਲ ਦੁੱਖ ਸੰਸਾਰ ਕਰ ਕਿਰਪਾ ਨਜ਼ਰ ਨਿਹਾਲਿਆ ਭਾਈ ਕੀ ਤੁਨ ਅੰਗ ਅਪਾਰ ਮਨ ਤਨ ਸੀਤਲ ਹੋਇਆ ਭਾਈ ਭੋਜਨ ਨਾਮ ਅਪਾਰ ਮਨ ਤਨ ਸੀਤਲ ਹੋਆ ਭਾਈ ਭੋਜਨ ਨਾਮ ਆਧਾਰ ਨਾਨਕ ਤੇ ਸਰਨਾਗਤੀ ਭਾਈ ਜੇ ਕਿਲਬਿਖ ਘਟਨ ਹਾਰ ਅੰਚਲ ਲਾਏ ਤਰਾਇਆ ਭਾਈ ਭਉ ਜਲ ਦੁੱਖ ਸੰਸਾਰ ਕਰ ਕਿਰਪਾ ਨਜ਼ਰ ਨਿਹਾਲਿਆ ਭਾਈ ਕੀ ਤੋਨ ਅੰਗ ਅਪਾਰ ਮਨ ਤਨ ਸੀਤਲ ਹੋਇਆ ਭਾਈ ਭੋਜਨ ਨਾਮ ਆਧਾਰ ਨਾਨਕ ਤਿਸ ਸਰਨਾਗਤੀ ਭਾਈ ਜੇ ਕਿਲਬਿਖ ਕਾਟਨ
ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਠ ਮਹੱਲਾ ਪੰਜਵਾਂ, ਘਰ ਪਹਿਲਾ ਅਸ਼ਟਪਤੀਆਂ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਸਭ ਜਗ ਜਿਨੇ ਉਪਾਇਆ ਭਾਈ, ਕਾਰਨ ਕਾਰਨ ਸਮਰੱਥ। ਜੀਉ ਪਿੰਡ ਜਿਨ ਸਾਜਿਆ ਭਾਈ, ਦੇ ਕਰ ਆਪਣੀ ਵੱਥ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਹੰਗ ਗੁਰਪ੍ਰਸਾਦ। ਜਪ ਆਦ ਸੱਚ, ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਸੋਚੇ ਸੋਚ ਨ ਹੋਵੇ ਜੇ ਸੋਚੀ ਲੱਖ ਵਾਰ। ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ ਭਾਰ।

0: ਲੈ ਵਡਿਆਈ,
1: ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ,
0: ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਪਵਾਈਐ,
1: ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ,
0: ਨਾਨਕ ਹੁਕਮੇ ਜੇ ਬੁਝੈ ਤਾ ਹਮੈ ਕਹਿ ਨਾ ਕੋਈ,
1: ਗਾਵੇ ਕੋ ਤਾਣ ਹੋਵੇ ਕਿਸੇ ਤਾਣ, ਗਾਵੇ ਕੋ ਦਾਤ ਜਾਣੇ ਨੀਸਾਨ,
0: ਗਾਵੇ ਕੋ ਗੁਣ ਵਡਿਆਈ ਆਚਾਰ, ਗਾਵੇ ਕੋ ਵਿਦਿਆ ਵਿਖਮ ਵਿਚਾਰ,
1: ਗਾਵੇ ਕੋ ਸਾਜ ਕਰੇ ਤਨਖੇ, ਗਾਵੇ ਕੋ ਜੀ ਲੈ ਫਿਰ ਦੇ,
0: ਗਾਵੇ ਕੋ ਜਾਪੈ ਦਿਸੈ ਦੂਰ, ਗਾਵੇ ਕੋ ਵੇਖੈ ਹਦ ਰਹ ਦੂਰ,
1: ਕਥਨਾ ਕਥੀ ਨੇ ਆਵੇ ਤੋਟ, ਕਥ ਕਥ ਕਥੀ ਕੁੱਟ,

0: ਹੈ ਮੰਗੇ ਦੇਹ ਦੇ ਦਾਤ ਕਰੇ ਦਾਤਾਰ
1: ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ
0: ਮੂੰਹ ਕੇ ਬੋਲਣ ਬੋਲੀਏ ਜਿਤ ਸੁਣ ਧਰੇ ਪਿਆਰ
1: ਅੰਮ੍ਰਿਤ ਵੇਲਾ ਸੱਚ ਨਾ ਵਡਿਆਈ ਵਿਚਾਰ
0: ਕਰਮੀ ਆਵੇ ਕਪੜਾ ਨਦਰੀ ਮੋਖ ਦੁਆਰ
1: ਨਾਨਕ

0: ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰ ਸੁਖ ਘਰ ਲੈ ਜਾਏ।
1: ਗੁਰਮੁਖ ਨਾਦਮ ਗੁਰਮੁਖ ਵੇਦਮ ਗੁਰਮੁਖ ਰਹਿਆ ਸਮਾਈ,
0: ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ,
1: ਜੇ ਹਮ ਜਾਣਾ ਆਖਾ ਨਾਹੀ ਕਹਿਣਾ ਕਥਨ ਨ ਜਾਈ,
0: ਗੁਰਾ ਇਕ ਦੇਹ ਬਜਾਈ ਸਭਨਾ ਜੀਆਂ ਕਾ ਇਕ ਦਾਤਾ, ਸੋ ਮੈਂ ਬਿਸਰ ਨਾ ਜਾਈ।
1: ਤੀਰਥ ਨ

0: ਸਿੱਖ ਸੁਣੀ।
1: ਗੁਰਾਇਕ ਦੇ ਬੁਝਾਈ ਸਭਨਾ ਜੀਆਂ ਕਾ, ਇੱਕ ਦਾਤਾ ਸੋ ਮੈਂ ਬਿਸਰ ਨਾ ਜਾਈ।
0: ਜੇ ਜੁਗ ਚਾਰੇ ਯਾਰ ਜਾ ਹੋਰ ਦਸੋਣੀ ਹੋਏ,
1: ਨਵਾਂ ਖੰਡਾ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ।
0: ਚੰਗਾ ਨਾਉ ਰਖਾਏ ਕੈ ਜਿਸ ਕੀਰਤ ਜਗਲੇ,
1: ਜੇ ਤਿਸ ਨਜ਼ਰ ਨਾ ਆਵੇ ਤਾਂ ਬਾਤ ਨਾ ਪੁੱਛੇ ਕੇ,
0: ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਤਰੇ,
1: ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ, ਸੁਣੇ ਸਿੱਧ ਪੀਰ ਸੁਰਨਾਥ, ਸੁਣੇ ਧਰਤ ਧਵਲ ਆਕਾਸ, ਨਾਨਕ ਭਗਤਾਂ ਸਦਾ ਵਿਗਾਸ, ਸੁਣੇ ਦੁਖ ਪਾਪ ਕਾ ਨਾਸ, ਸੁਣੇ ਜੋਗ ਜੁਗਤ ਤਨ ਭੇਦ, ਸੁਣੇ ਸਾਸਤ ਸਿਮਰਤ ਵੇਦ,
2: ਨਾਨਕ ਭਗਤਾ ਸਦਾ ਵਿਗਾਸ, ਸੁਣੇ ਦੁਖ ਪਾਪ ਕਾ ਨਾਸ,
1: ਸੁਣੇ ਸਤਸੰਗੋ ਗਿਆਨ, ਸੁਣੇ ਅੱਠ ਸੱਠ ਕਾ ਇਸਨਾਨ,
2: ਸੁਣੇ ਪੜ ਪੜ ਪਾਵਹਿ ਮਾਨ, ਸੁਣੇ ਲਾਗੇ ਸਹਿਜ ਧਿਆਨ,
1: ਨਾਨਕ ਭਗਤਾ ਸਦਾ ਵਿਗਾਸ, ਸੁਣੇ ਦੁਖ ਪਾਪ ਕਾ ਨਾਸ।

0: ਸਾਰੇ ਗੁਰ ਸਿੱਖ ਮੰਨੇ ਨਾਨਕ ਭਵੇ ਨਾ ਭਿੱਖ,
1: ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਨ ਜਾਣੇ ਮਨ ਕੋਏ।
0: ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵੇ ਦਰਗਾਹ ਮਾਨ,
1: ਪੰਚੇ ਸੋਹੇ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ।
0: ਜੇ ਕੋ ਕਹੇ ਕਰੇ ਵਿਚਾਰ ਕਰਤੇ ਕੇ ਕਰਨੇ ਨਹੀਂ ਸੁਮਾਰ,
1: ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ।
0: ਜੇ ਕੋ ਬੁੱਝੇ ਹੋਵੇ ਸਚਿਆਰ ਧਵਲੇ ਉਪ

0: ਨਿਰੰਕਾਰ
1: ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ
0: ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ
1: ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ
0: ਅਸੰਖ ਸੂਰ ਮੋਹ ਪਖਸਾਰ ਅਸੰਖ ਮੋਹ ਲਿਵਲਾਏ ਤਾਰ
1: ਕੁਦਰਤ ਕਵਣ ਕਹਾ ਵਿਚਾਰ ਉਬਾਰਿਆ ਨਾ ਜਾਵਾ ਏਕ ਵਾਰ
0: ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ
1: ਅਸੰਖ ਮੂਰਖ ਅੰਧ ਕੋਰ ਅਸੰਖ ਚੋਰ ਹਰਾਮ ਕੋਰ
0: ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵਢ ਹੱਤਿਆ ਕਮਾਹੇ
1: ਅਸੰਖ ਪਾਪੀ ਪਾਪ ਕਰ ਜਾਹੇ ਸੰਖ ਕੁੜੀਆਰ ਕੂੜੇ ਫਿਰਾਹੇ
0: ਅਸੰਖ ਮਲੇ

0: ਕਰ
1: ਅਸੰਖ ਨਾਭ ਅਸੰਖ ਥਾਵ ਅਗਮ ਅਗਮ ਅਸੰਖ ਲੋ
0: ਅਸੰਖ ਕਹੇ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹਾ ਅਖਰੀ ਗਿਆਨ ਗੀਤ ਗੁਣ ਗਾਹਾ
1: ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ
0: ਜਿਨੇ ਲਿਖੇ ਤਿਸਰ ਨਾਹੇ ਜੇ ਫਰਮਾਏ ਤਿਬ ਤੇ ਬਾਹੇ
1: ਜੇਤਾ ਕੀਤਾ ਤੇਤਾ ਨਾਉ ਬਿਨ ਨਾਮੇ ਨਾਹੀ ਕੋ ਥਾਉ
0: ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇਕ ਵਾਰ
1: ਜੋ ਤੁਧ ਭਾਵੇ ਸਾਈ

0: ਪਵੇ ਸਮੁੰਦ ਨਾ ਜਾਣੀਐ
1: ਸਮੁੰਦ ਸਾਹਾ ਸੁਲਤਾਨ ਗਿਰਹਾ ਸੇਤੀ ਮਾਲ ਧਨ
0: ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨੋ ਨਾ ਵਿਸਰੈ
1: ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨੇ ਦੇਣ ਨਾ ਅੰਤ
0: ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੇ ਕਿਆ ਮਨ ਮੰਤ
1: ਅੰਤ ਨਾ ਜਾਪੇ

0: ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ
1: ਏਵੜ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੇ ਸੋਏ
0: ਏਵੜ ਆਪ ਜਾਣੇ ਆਪ ਆਪ ਨਾਨਕ ਨਦਰੀ

0: ਕਿਤਿਆਂ ਦੁੱਖ ਭੁੱਖ ਸਦ ਮਾਰ ਇਹ ਪੇ ਦਾਤ ਤੇਰੇ ਦਾਤਾਰ
1: ਮੰਦ ਖਲਾਸੀ ਭਾਣੇ ਹੋਏ ਹੋਰ ਆਖ ਨਾ ਸਕੈ ਕੋਏ
0: ਜੇਕੋ ਖਾਏ ਕੋ ਆਖਣ ਪਾਏ ਉਹ ਜਾਣੇ ਜੇਤੀਆਂ ਮੋਹ ਖਾਏ
1: ਆਪੇ ਜਾਣੇ ਆਪੇ ਦੇ ਆਖੇ ਸੇਪੇ ਕੇਈ ਕੇ
0: ਜਿਸ ਨੂੰ ਬਖਸੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ
1: ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਮੁੱਲ ਭੰਡਾਰ
0: ਅਮੁੱਲ ਆਵੇ ਅਮੁੱਲ ਲੈ ਜਾਏ ਅਮੁੱਲ ਭਾਏ ਅਮੁੱਲਾ ਸਮਾਏ
1: ਅਮੁੱਲ ਧਰਮ ਅਮੁੱਲ ਦੀ ਬਾਣ ਅਮੁੱਲ ਤੁਲ ਅਮੁੱਲ ਪਰਵਾਣ
0: ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ
1: ਅਮੁੱਲ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ
0: ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਖਿਆਣ
1: ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੈ ਗੋਬਿੰਦ
0: ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ
1: ਆਖੇ ਦਾਨਵ ਆਖੇ ਦੇਵ ਆਖੇ ਸੁਨਰ ਮੁੰਜਨ ਸੇਵ
0: ਕੀਤੇ ਆਖੇ ਆਖਣ ਪਾਹੇ ਕੀਤੇ ਕਹਿ ਕਹਿ ਉੱਠ ਉੱਠ ਜਾਹੇ
1: ਕੀਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇ

0: ਸੋ ਦਰ ਕਿਹਾ ਸੋ ਘਰ ਕਿਹਾ ਜਿਤ ਵੈ ਸਰਬ ਸੰਭਾਲੇ
1: ਵਾਜੇ ਨਾਦ ਅਨੇਕ ਸੰਖਾ ਕੀਤੇ ਵਾਵਣ ਹਾਰੇ
0: ਕੀਤੇ ਰਾਗ ਪਰੀ ਸਿਉ ਕਹੀਐਨ ਕੀਤੇ ਗਾਵਣ ਹਾਰੇ
1: ਗਾਵੇ ਤੁਨੋ ਪੌਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ
0: ਗਾਵੇ ਚਿਤ ਗੁਪਤ ਲਿਖ ਜਣ ਹੈ ਲਿਖ ਲਿਖ ਧਰਮ ਵਿਚਾਰੇ
1: ਗਾਵੇ ਈਸ਼ਰ ਬਰਮਾ ਦੇਵੀ ਸੋਹਨ ਸਦਾ ਸਵਾਰੇ
0: ਗਾਵੇ ਇੰਦ ਇੰਦਾ ਸੁਣ ਬੈਠੇ ਦੇਵ ਧਿਆਨ ਦਰ ਨਾਲੇ
1: ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ
0: ਗਾਵਨ ਜਤੀ ਸਤੀ ਸੰਤ

0: ਲੋਕ ਸਰਮਪਦ ਝੋਲੀ ਧਿਆਨ ਕੇ ਕਰੇ ਬਿਭੂਤ
1: ਕਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ
0: ਆਏ ਪੰਥੀ ਸਗਲ ਜੁਮਾਤੀ ਮਨ ਜੀਤੇ ਜਗ ਜੀਤ
1: ਆਦੇਸ਼ ਦਿਸੈ ਆਦੇਸ ਆਦ ਨੀਲ ਨਾਦ ਨਾਹਤ ਜੁਗ ਜੁਗ ਏਕੋ ਬੇਸ
0: ਭੁਗਤ ਗਿਆਨ ਦਇਆ ਭੰਡਾਰਨ ਘੜ ਘੜ ਬਾਜੇ ਨਾਦ
1: ਆਪ ਨਾਥ ਨਾਥੀ ਸਭ ਜਾਕੀ ਰਿਧ ਸਿਧ ਅਵਰਾ ਸਾਧ
0: ਸੰਯੋਗ ਵਿਯੋਗ ਦੋ ਕਾਰ ਚਲਾਵੇ

0: ਲੱਖ ਲੱਖ ਗੇੜਾ ਆਖੀਏ ਹੈ ਏਕ ਨਾਮ ਜਗਦੀਸ਼,
1: ਇਹ ਤਰਾਹ ਪਤ ਪਵੜੀਆਂ ਚੜੀਏ ਹੋਏ ਆਕੀਸ,
0: ਸੁਣ ਗੱਲਾਂ ਆਕਾਸ ਕੀ ਕੀਤਾ ਆਈਰੀਸ,
1: ਨਾਨਕ ਨਦਰੀ ਪਾਈਏ ਕੂੜੀ ਕੂੜੇ ਠੀਸ,
0: ਆਖਣ ਜੋਰ ਚੁਪੈ ਨਹਿ ਜੋਰ, ਜੋਰ ਨਾ ਮੰਗਣ ਦੇਣ ਨਾ ਜੋਰ,
1: ਜੋਰ ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜ ਮਾਲ ਮਨ ਸੋਰ,
0: ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ,
1: ਜਿਸ ਹੱਥ ਜੋਰ ਕਰ ਵੇਖੇ ਸੋਏ, ਨਾਨਕ ਉੱਤਮ ਨੀਚ ਨਾ ਕੋਏ,
0: ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ,
1: ਜਿਸ ਵਿੱਚ ਧਰਤੀ ਥਾਪ ਰੱਖੀ ਧਰਮ ਸਾਲ, ਤਿਸ ਵਿੱਚ ਜੀਵ ਜੁਗ ਕੇ ਰੰਗ, ਤਿਨਕੇ ਨਾਮ

0: ਸੱਚ ਪਕਾਈ ਉਥੇ ਪਾਏ ਨਾਨਕ ਗਿਆ ਜਾਪੇ ਜਾਏ।
1: ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ
0: ਕੀਤੇ ਪਵਨ ਪਾਣੀ ਬੈਸੰਤਰ ਕੀਤੇ ਕਾਨ ਮਹੇਸ਼
1: ਕੀਤੇ ਬਰਮੇ ਘਾੜਤ ਘੜੀਏ ਰੂਪ ਰੰਗ ਕੇ ਵੇਸ
0: ਕੀਤੀਆ ਕਰਮ ਭੂਮੀ ਮੇਰ ਕੀਤੇ ਕੀਤੇ ਤੂੰ ਉਪਦੇਸ਼
1: ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ
0: ਕੀਤੇ ਸਿੱਧ ਬੁੱਧ ਨਾਥ ਕੀਤੇ ਕੀਤੇ ਦੇਵੀ ਵੇਸ਼
1: ਕੀਤੇ ਦੇਵ ਦਾਨਵ ਮੁਨ ਕੀਤੇ ਕੀਤੇ ਰਤਨ ਸਮੁੰਦ
0: ਕੀਤੀਆ ਖਾਣੀ ਕੀਤੀਆ ਬਾਣੀ ਕੀਤੇ ਪਾਤ ਨਰਿੰਦ
1: ਕੀਤੀਆ ਸੁਰਤੀ ਸੇਵ ਕੀਤੇ ਨਾਨਕ ਅੰਤਨ ਅੰਤ
0: ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿਥੈ ਨਾਲ ਵਿਨੋਦ ਕੋਟ ਆਨੰਦ
1: ਸਰਮ ਖੰਡ ਕੀ ਬਾਣੀ ਰੂਪ ਤਿਥੇ ਘਾੜਤ ਘੜੀਏ ਬਹੁਤ ਅਨੂਪ
0: ਗੱਲਾਂ।

0: ਭੇ ਸੈ ਭੁਜੰਗ ਭਇਆ
1: ਵਾਧੇ ਵਾਧੇ ਨੰਦੀ ਸਰੂਪੇ ਨੋ ਸਰਮਾ ਨਿਸਮਸਤ ਨਿਧਾਨੇ
0: ਨਮਸਤੰਗ ਨਾਥੇ ਨਮਸਤੰਗ ਪਰਮਾਤੇ ਨਮਸਤੰਗ ਗੰਜੇ ਨਮਸਤੰਗ ਪੰਜੇ
1: ਨਮਸਤੰਗ ਕਾਲਿਨ ਵਸਤੰਗ ਪਾਲਨੋ ਸਰਬ ਦੇਸੇ ਨੋ ਸਰਬ ਭੇਸੇ
0: ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸ਼ਾਹ ਸ਼ਾਹੇ ਨਮੋ ਮਹਾ ਮਾਹੇ
1: ਗੀਤ ਗੀਤੇ ਨੋ ਪ੍ਰੀਤ ਪ੍ਰੀਤੇ ਨਮੋ ਰੋਗ ਰੋਖੇ ਨਮੋ ਸੁਖ ਸੁਖੇ
0: ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬ ਜੀਤੰਗ ਨਮੋ ਸਰਬ ਪੀਤੰਗ
1: ਸਰਬ ਗਿਆਨ ਨੋ ਪਰਮ ਤਾਰੰਗ ਨੋ ਸਰਬ ਮੰਤ੍ਰੰਗ ਨੋ ਸਰਬ ਜੰਤ੍ਰੰਗ
0: ਨਮੋ ਸਰਬ ਦਿਸੰਗ ਨਮੋ ਸਰਬ ਕ੍ਰਿਸੰਗ ਨਮੋ ਸਰਬ ਰੰਗੇ ਤਰਪੰਗੀ ਅਨੰਗੇ
1: ਨਮੋ ਜੀਵ ਜੀਵੰ ਨੋ ਬੀਜ ਬੀਜੇ ਅਖਿਜੇ ਭਜੇ ਸਮਸਤੰ ਪ੍ਰਸਜੇ
0: ਕਿਰਪਾਲੰਗ ਸਰੂਪੇ ਕੋ ਕਰਮੰਗ ਪ੍ਰਣਾਸੀ ਸਦਾ ਸਰਬਦਾ ਰਿਧ ਸਦੰਗ ਨਿਵਾਸੀ ਚਰਪਟ ਸੰਤ ਵੈ ਪ੍ਰਸਾਦ
1: ਅੰਮ੍ਰਿਤ ਕਰਮੇ ਅੰਬਰ ਧਰਮੇ ਖਲ ਜੋਗੇ ਚਲ ਭੋਗੇ
0: ਅਚਲ ਰਾਜੇ ਅਟਲ ਸਾਜੇ ਅਖਲ ਧਰਮੰਗ ਲਖ ਕਰਮੰਗ
1: ਦਾਤਾ ਸਰਵੰਗ ਗਿਆਤਾ ਸਰਵੰਗ ਭਾਨੇ ਸਰਵੰਗ ਮਾਨੇ
0: ਸਰਵੰਗ ਪ੍ਰਾਣੰਗ ਸਰਵੰਗ ਤ੍ਰਾਣੰਗ ਸਰਵੰਗ ਭੁਗਤਾ ਸਰਵੰਗ ਜੁਗਤਾ
1: ਸਰਵੰਗ ਦੇਵੰਗ ਸਰਵੰਗ ਭੇਵੰਗ ਸਰਵੰਗ ਕਾਲੇ ਸਰਵੰਗ ਪਾਲੇ
0: ਵਾਲ ਸੰਤ ਵੈ ਪ੍ਰਸਾਦ
1: ਆਦ ਰੂਪ ਨਾਦ ਮੂਰ ਜੋਨ ਪੁਰਖ ਅਪਾਰ
0: ਸਰਵ ਮਾਨ ਤਿਰ ਮਾਨ ਦੇਵ ਭੇਵ ਆਦ ਉਦਾਰ
1: ਸਰਵ ਪਾਲ ਸਰਵ ਕਾਲ ਸਰਵ ਕੋ ਪੁਨ

0: ਆਤਮਾ ਜਾਤ ਜਾਕਰ ਜਨਮ ਮਰਨ ਵਿਹੀਨ
1: ਚੱਕਰ ਬੱਕਰ ਫਿਰੈ ਚਤੁਰ ਚੱਕ ਮਾਨ ਹੀ ਪੁਰਤੀ
0: ਲੋਕ ਦੋਦਾਂ ਕੇ ਬਕੈ ਜਗ ਜਾਪੀ ਜੇ ਜਾਪ
1: ਆਦ ਦੇਵ ਅਨਾਦ ਮੂਰਤ ਥਾਪਿਓ ਸਭੇ ਜੈ ਥਾਪ ਸਰਵ
0: ਰੂਪਨੀ ਤੇ ਮੂਰਤ ਪੂਰਨ ਪੁਰਖ ਅਪਾਰ
1: ਸਰਵ ਵਿਸ਼ਵ ਜਿਉ ਸਿਯੰਬਵ ਗੰਡ ਭੰਜਨ ਹਾਰ
0: ਸਰਵ ਕਲਾ ਸੰਯੁਕਤ ਕਾਲ ਪੁਰਖ ਦੇਸ
1: ਧਰਮ ਸੂ ਪਰਮ ਰਹਿਤ ਪੂਤੇ ਅਲਖ ਭੇਸ
0: ਅੰਦਰਾਗ ਨ ਰੰਗ ਜਾਕੈ ਜਾਤ ਪਾਤ ਨ ਨਾਮ
1: ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ
0: ਰੂਪਮਿਕਾ ਨੁਸਤ ਦੇਕ ਪੁਰਖ ਅਵਧੂਤ
1: ਗਰਭ ਗੰਜਨ ਸਰਬ ਭੰਜਨ ਆਦ ਰੂਪ ਅਸੂਤ
0: ਭੰਗਨਾਤਮ ਏਕ ਪੁਰਖ ਅਪਾਰ
1: ਸਰਬ ਲਾਇਕ ਸਰਬ ਕਾਇਕ ਸਰਬ ਕੋ

0: අදෝත පරචණ්ඩ මෙත්තගත
1: කඩකරම දෘශ්‍ය ධර්ම ශ්‍රවපරණ අණ්ඩන්ඩන් බඩ
0: චාචරි ශාන්තවා ප්‍රසාද
1: ගන්දේ මකන්දේ උදාරය පාරේ
0: හරියම් කරියන්නේ නමේ අකමේපු චංගපයාත ශද
1: චතචකර කර්තා චතචකර හර්තා චතචකර දාන්නේ චතචකර ජාන්නේ
0: චතචකර වර්ති චතචකර පති චතචකර පලේ චතචකර කලේ
1: චතචකර පාසය චතචකර වාසය චතචකර මානේ චතචකර දාන්නේ
0: චාචරි ශාන්ද
1: සතරන මෙතර න පරමුණ පෙතර
0: පරමං කායේ අජන්ම අජයේ
1: සතරන මෙතර පරිය පවිතර
0: පරිදිසය අදිසය අදිසය අකිසය භගවති ශාන්තව ප්‍රසාද කත්තේ
1: යාශේ දේශකය අවජ පිසකය ආගෙන කර්මකය පංච පරම
0: හේ අපිජ ලෝකේ කේ අදිත සෝකේ කේ අවතුත වර්ණේ කේ වබූත ගන්නේ
1: රජං ප්‍රභං තරමුත ජය කේ ආශුක වර්ණක් ਸਰව පරණය
0: කේ ජත්තං කෘති හැ කේ ශත්‍රං ශත්‍රි හැ කේ බ්‍රහ්මං ස්වરૂපේ කේ අන්පවන
1: ਸਰਬਤਰ ਮਾਨ ਕੇ ਸਰਬਤਰ ਦਾਨ ਕੇ ਸਰਬਤਰ ਗਾਉਣ ਕੇ ਸਰਬਤਰ ਪਾਉਣਾ
0: ਸਰਬਤਰ ਦੇਸੈ ਕੇ ਸਰਬਤਰ ਪੇਸੈ ਕੇ ਸਰਬਤਰ ਰਾਜੈ ਕੇ ਸਰਬਤਰ ਸਾਜੈ
1: ਸਰਬਤਰ ਦੀਨਾ ਕੇ ਸਰਬਤਰ ਲੀਨਾ ਕੇ ਸਰਬਤਰ ਜਾਹੋ ਕੇ ਸਰਬਤਰ ਪਾਹੋ
0: ਸਰਬਤਰ ਦੇਸੈ ਕੇ ਸਰਬਤਰ ਭੇਸੈ ਕੇ ਸਰਬਤਰ ਕਾਲੈ ਕੇ ਸਰਬਤਰ ਪਾਲੈ
1: ਸਰਬਤਰ ਹੰਤਾ ਕੇ ਸਰਬਤਰ ਗੰਤਾ ਕੇ ਸਰਬਤਰ ਭੇਖੀ ਕੇ ਸਰਬਤਰ ਭੇਖੀ
0: ਸਰਬਤਰ ਕਾਜੈ ਕੇ ਸਰਬਤਰ ਰਾਜੈ ਕੇ ਸਰਬਤਰ ਸੋਖੈ ਕੇ ਸਰਬਤਰ ਭੁਖੈ
1: ਸਰਬਤਰ ਤ੍ਰਾਣ ਕੇ ਸਰਬਤਰ ਪ੍ਰਾਣ ਕੇ ਸਰਬਤਰ ਦੇਸਾ ਕੇ ਸਰਬਤਰ ਭੇਸੈ
0: ਸਰਬਤਰ ਮਾਨਿਐ ਸਦੈਵੰਗ ਪ੍ਰਧਾਨਿਐ ਕੇ ਸਰਬਤਰ ਜਾਪੀਐ ਕੇ ਸਰਬਤਰ ਥਾਪੀਐ
1: ਸਰਬਤਰ ਭਾਨ ਕੇ ਸਰਬਤਰ ਮਾਨ ਕੇ ਸਰਬਤਰ ਇੰਦਰ ਕੇ ਸਰਬਤਰ ਚੰਦਰ
0: ਕੇ ਸਰਬੰਗ ਕਲੀ ਮੈਂ ਕੇ ਫਰਬੰਗ ਫਹੀ ਮੈਂ ਕੇ ਆਕਲ ਅਲਾ ਮੈਂ ਕੇ ਸਾਹਿਬ ਕਲਾ ਮੈਂ
1: ਵਜੂ ਮਤ ਮਾਮਲ ਰੁਜੂ ਮੈਂ ਸੋ ਸਲਾਮ ਸਲਿਕਤ ਮਦਾਮ
0: ਨੀਮਲ ਸ਼ਿਕਸਤੈ ਗਰੀਬੁਲ ਪਰਸਤੈ ਵਿਲੰਦਲ ਮਕਾਨੇ ਜ਼ਮੀਨ ਔਰ ਜ਼ਮਾਨੇ
1: ਅਮਲ ਤਮਾਮ ਰੁਜੂ ਨਿਧਾਨਾ ਦੇ ਫੁਲ ਜੀ ਮਰ ਜਾ ਇੱਕ ਯਕੀਨ ਹੈ
0: ਇਹ ਕੁਲ ਤਰੰਗ ਹੈ ਪੇਟ ਹੈ ਭੰਗ ਹੈ ਅਜ਼ੀਜ਼ਲ ਨਿਵਾਜ਼ੈ ਗਨੀਮਲ ਖਿਰਾਜ਼
1: ਹੈ ਸੁਪਰ ਤਰ ਮੁਕਤ ਭੂਤਾ ਪ੍ਰਭਕਤ ਪ੍ਰਭਾ ਹੈ ਸੁਖ ਸੁਦਾ ਹੈ
0: ਸਲੈਵੰਗ ਸਰੂਪ ਹੈ ਪੇਦੀ ਅਨੂਪ ਹੈ
1: ਸਰੂਪ ਹੈ ਪ੍ਰਜੋਗਤ ਅਨੂਪ ਹੈ
0: ਰੁਖਤ ਸਦਾ ਹੈ

0: ਕਲ ਕਾਰਨ ਹੈ ਸਰਬ ਵਾਰਨ ਹੈ
1: ਕਰਾਣਾ ਜਾ ਕੇ ਕਰਾਣਾ ਮਨ ਮਾਨਿਆ ਹੈ ਜਗ ਜਾਣਿਆ ਹੈ
0: ਸਰਬੰਗ ਭਰ ਹੈ ਸਰਬੰਕਰ ਹੈ ਸਰ ਪਾਸੇ ਹੈ ਸਰਬਨਾਸੇ
1: ਸੰਗ ਪਰ ਹੈ ਸਰਬ ਈਸ਼ਵਰ ਹੈ ਜਗਤੀਸ਼ਵਰ ਹੈ
0: ਮੰਡਸ ਹੈ ਖਲ ਖੰਡਸ

0: ਅਨੂਪ ਨ ਦੇਖੇ
1: ਕਰਮੰਗਾ ਭਰਮੰਗਾ ਗੰਜੇ ਅਲੇਖੇ ਭੁਚੰਗ ਪਿਆ ਤੇ ਛੰਦ
0: ਸਮਸਤਲ ਪ੍ਰਣਾਮੇ ਸਮਸਤਲ ਪ੍ਰਣਾਮ ਸਿੰਘ ਨਾਮੇ ਸਮਸਤਲ ਨਿਵਾਸੀ
1: ਕਾਮੰਗ ਬੈ ਪੂਤੇ ਸਮਸਤਲ ਸਰੂਪੇ ਕੋ ਕਰਮੰਗ ਪ੍ਰਣਾਸੀ ਸੋ ਧਰਮੰਗ ਬੈ ਪੂਤੇ
0: ਸਤਨ ਪ੍ਰਣਾਸੀ ਕਰਿ ਮੁੜਕ ਨਿੰਦਾ ਸਮਸਤਲ ਨਿਵਾਸੀ।

0: ਸਤਿਗੁਰ ਪ੍ਰਸਾਦ ਪਾਤਸ਼ਾਹ ਦਸਵੀਂ ਤੋਂ ਪ੍ਰਸਾਦ ਸਵਈਏ ਸਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਪੂਰੇ ਘਰ ਜੋਗ ਜਤੀ ਕੇ
1: ਸੁਰਾਰਦਨ
0: ਸੁਧ ਸਿਧਾ ਦਿਖ ਸੰਤ ਸਮੂਹ ਅਨੇਕ ਮਤੀ ਕੇ ਭਗਵਾਨ ਕੀ
1: ਪਾਏ ਕਿਰਪਾ ਹੂਤੇ ਏਕ ਰਤੀ ਬਿਨ ਏਕ ਰਤੀ ਕੇ
0: ਮਤ ਤੰਗ ਜਰ ਜਰ ਸੰਗ ਨੂੰ ਪਤੰਗ ਸੁਰੰਗ ਸਵਾਰੇ ਜਾਨ ਕੇ ਭੂ ਭਲੀ ਬਨ ਆਵ ਸੀ ਸੰਜਾਤ ਵਿਚਾਰੇ
1: ਇਤੇ ਪੈ ਤੁ ਕਹਾ ਪੈ ਭੂਪਤ ਅੰਤ ਕੋ ਨੰਗ ਹੀ ਪਾਏ ਪਧਾਰੇ
0: ਸਭ ਦੇਸ ਇਨਸਾਨ ਕੋ ਬਾਜ ਢੋਲ ਮਰਦੰਗ ਨਗਾਰੇ
1: ਗੁੰਜਤ ਗੂੜ ਜਾਨ ਕੇ ਸੁੰਦਰ ਹਿੰਸਤ ਹੈ ਹੈ ਰਾਜ ਹਜ਼ਾਰੇ
0: ਭਗਵਾਨ ਕੇ ਭੂਪਤ ਕੌਣ ਗਨਨੀ ਜਾਤ ਵਿਚਾਰੇ
1: ਸ਼੍ਰੀਪਤ ਸ਼੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ
0: ਨਾ ਦਇਆ ਤੁਮਦਾਨ ਸੰਜਮ ਨੀਮ ਅਨੇਕ ਵਸੇਖ
1: ਵੇਦ ਪੁਰਾਣ ਕਤੇਬ ਕੁਰਾਨ ਜ਼ਮੀਨ ਜਮਾਨ ਸਬਾਨ ਕੇ ਪੇਖ
0: ਜਤਿ ਜਾ ਤਾਰ ਸਭ ਸੁਭ ਚਾਰ ਹਜ਼ਾਰ ਕ ਦੇਖ
1: ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲੇਖ
0: ਅਨੰਤ ਬਾਦ ਸਾਸ ਨਾਦਰ ਜਾਨ ਦਲੇਂਗੇ
1: ਗੁਮਾਨ ਪਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲੇਂਗੇ
0: ਦੰਗਨ ਮਾਨ ਮਲੇਂਗੇ
1: ਸ਼੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਧਾਨ ਚਲੇਂਗੇ
0: ਬਹੁਤ ਵੱਡੇ ਬਰਿਆਰ ਵਿਚਾਰ ਹੈ ਸਾਰ ਕੀ ਧਾਰ ਪਛਈਆ
1: ਤੁਰਤ ਦੇ ਸਮਲਿੰਦਮ ਵਾਸਨ ਮਾਤੇ ਜਾਨ ਕੇ ਮਾਨ ਮਲਈਆ
0: ਤੋੜਨਾ ਸੁਬਤਨੀ ਚੱਕ ਚਾਰ ਲਵਈਆ
1: ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਨੇਕ ਸੁਵੇਕ ਦੇਵਈਆ
0: ਨੰਦਨ ਸਾਚਰ ਭੂਤ ਭਵਕ ਭਵਾਨ ਜਪੇਂਗੇ
1: ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਤਪੇਂਗੇ
0: ਆਪਣ ਬਾਹਰ ਜਤਨ ਬਾਪਣ ਕੇ ਬਹੁ ਪੁੰਜ ਖਪੇਂਗੇ
1: ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਵੈ ਅਵਲੋਕ ਛਪੇਂਗੇ
0: ਇੰਦਰ ਇੰਦਰ ਨਿਰਾਤ ਬਜਾਨ ਤਰ ਲੋਕ ਰਾਜ ਕਰੇਂਗੇ
1: ਕੋਟਿ ਸਨਾਨ ਗਜਾਦਿਕ ਦਾਨ ਅਨੇਕ ਸੁਵੰਬਰ ਸਾਜ ਬਰੇਂਗੇ
0: ਸਰ ਵਸਨ ਸਾਜੀ ਪਤਾਂਤ ਫਸ ਜਮ ਫਾਸ ਪਰੇਂਗੇ
1: ਜੇ ਨਰ ਸਿਰਪਤ ਕੇ ਪ੍ਰਸ ਹੈ ਭਗਤੇ ਨਰ ਫੇਰ ਨ ਦੇਹੇ ਤਰੇਂਗੇ
0: ਦੋ ਲੋਚਨ ਮੁੰਦ ਕੇ ਬੈਠ ਜਾਓ ਭਗਤ ਧਿਆਨ ਲਗਾਇਓ
1: ਨਾਥ ਪ੍ਰਿਓਲੀਏ ਸਾਥ ਸਮੁੰਦਰਨ ਲੋਕ ਗਿਓ ਪਰ ਲੋਕ ਗਵਾਇਓ
0: ਵਖਿਆਨ ਸੁ ਬੈਠ ਕੈਸੀ ਐਸੀ ਸੁਬੈ ਸੁਬਤਾਇਓ
1: ਸਾਚ ਕਹੋ ਸੁਨ ਲਿਹੋ ਸਬੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ
0: ਪਾਹਨ ਪੂਜ ਤਰੇ ਉਸਰ ਕਹੋ

0: ਸਭ ਜਗਤ ਬਣਾਇਓ ਦੇਵ ਦੈ ਜਚਨ ਉਪਜਾਇਓ
1: ਆਦਿ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ
0: ਸੀ ਕੋ ਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ
1: ਸਿਮਕਨ ਕੋ ਸਿਵ ਗੁਣ ਸੁਖ ਦਿਓ ਸਤਰਨ ਕੋ ਪਲਮੋ ਬਧ ਕੀਓ
0: ਕਰਕੇ ਅੰਤਰ ਕੀ ਜਾਣਤ ਭਲੇ ਬਰੇ ਕੀ ਪੀਰ ਪਛਾਣਤ
1: ਚੀਟੀ ਤੇ ਕੁੰਚਰਿਆ ਸੋਲਾ ਸਭ ਪਰ ਕਿਰਪਾ ਦਿਸ਼ਟ ਕਰ ਫੁੱਲਾ
0: ਸੰਤ ਲੋਕ ਪਾਏ ਦੁਖੀ ਸੁਖ ਪਾਏ ਸਾਧਨ ਕੇ ਸੁਖੀ
1: ਏਕ ਏਕ ਕੀ ਪੀਰ ਪਛਾਣੈ ਕਟ ਕਟ ਕੇ ਪਟ ਪਟ

0: ਤੇਰਾ ਕਾਰਜ ਸਭ ਸਵਾਰਨਾ,
1: ਗੱਲਾਂ ਸਮਰਾਟ ਸੁਆਮੀ ਸੋ ਕਿਉ ਮਨੋ ਵਿਸਾਰੇ,
0: ਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ,
1: ਸਾਹਿਬਾ ਕਿਆ ਨਾਹੀ ਘਰ ਤੇਰਾ,
0: ਕਰਤਾ ਤੇਰਾ ਸਭ ਕਿਛ ਹੈ ਜਿਸਦੇ ਹੈ ਸੋ ਪਾਵੇ,
1: ਸਭ ਸਲਾਹ ਤੇਰੀ ਨਾਮ ਮਨ ਵਸਾਵੇ,
0: ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ,
1: ਕਹਿਣਾ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ,
0: ਸੱਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆਂ,
1: ਸੁਖ ਮਨਾਏ ਵਸਿਆ ਜਿਨ ਸਭ ਜਾਈਆਂ,
0: ਸਦਾ ਕੁਰਬਾਨ ਕੀਤਾ ਗੁਰ ਵਿਟੋ ਜਿਸ ਦੀਆਂ ਇਹ ਵਡਿਆਈਆਂ,
1: ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ,
0: ਵਾਜੇ ਪੰਜ ਸ਼ਬਦ ਤਿਤ ਕਰ ਸਭਾਗੈ, ਕਰ ਸਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਤਾਰਿਆ,
1: ਵਾਸ ਕੀਤੇ ਕਾਲ ਕੰਟਕ ਮਾਰਿਆ,
0: ਗੁਰ ਕਰਮ ਪਾਇਆ ਤੂੰ ਜਿਨ ਕੋ ਸੇ ਨਾਮ ਹਰ ਕਹਿ ਲਾਗੇ,
1: ਨਾਨਕ ਤੈ ਸੁਖੋ ਅਦਤ ਕਰਨ ਦਵਾਜੇ,
0: ਸਾਚੀ ਲਿਵੈ ਬਿਨ ਦੇਹੇ ਨਿਮਾਣੀ, ਦੇਹੇ ਨਿਮਾਣੀ ਲਿਵੈ ਵਾਜੋ ਕਿਆ ਕਰੇ ਵੇਚਾਰੀਆ,
1: ਸਮਰੱਥ ਕੋਈ ਨਾ ਹੀ ਕਿਰਪਾ ਕਰ।

0: ਕਿਰਪਾ ਕਿਲ ਵਿਕਟੇ ਗਿਆਨ ਅੰਜਨ ਸਾਰਿਆ
1: ਮੋਤ ਟਾਦਨ ਕਾ ਸ਼ਬਦ ਸੱਚਾ ਸਵਾਰਿਆ
0: ਹੈ ਨਾਨਕ ਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ
1: ਜਿਸ ਤੂੰ ਦੇ ਸੋਜਨ ਪਾਵੈ ਪਾਵੈ ਤਾ ਸੋਜਨ ਦੇ ਜਿਸ ਨੂੰ ਹੋਰ ਕਿਆ ਕਰਹਿ ਵਿਚਾਰਿਆ
0: ਇਕ ਭਰਮ ਭੁੱਲੇ ਫਿਰੈ ਦੈ ਦਿਕ ਇਕ ਨਾਮ ਲਾਗ ਸਵਾਰਿਆ ਗੁਰ
1: ਪ੍ਰਸਾਦੀ ਮਨ ਭਇਆ ਨਿਰਮਲ ਜਨਾ ਭਾਣਾ ਪਾਵੈ
0: ਹੈ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੈ
1: ਸੰਤ ਪਿਆਰਿਓ ਕਥ ਕੀ ਕਰੈ ਕਹਾਣੀ
0: ਅਰੇ ਕਹਾਣੀ ਕਥ ਕੇਰੀ ਕਿਤ ਦੁਆਰੈ ਪਾਈਐ
1: ਸਭ ਸੌ ਗੁਰ ਕੋ ਹੁਕਮ ਮੰਨਿਐ ਪਾਈਐ
0: ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ
1: ਨਾਨਕ ਸੁਣੋ ਸੰਤੋ ਕਥਿਓ ਕਥ ਕਹਾਣੀ
0: ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ
1: ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ
0: ਇਹ ਮਾਇਆ ਮੋਹਣੀ ਜਿਨੇ ਤ ਭਰਮ ਭੁਲਾਇਆ
1: ਮੋਹਣੀ ਤਨੈ ਕੀਤੀ ਜਨ ਠਗੋਲੀ

0: ਤੇ ਸਨਾਲ ਕੇ ਔਂਚ ਤਲਾਈਐ
1: ਸਕਾ ਮੂਲੇ ਨ ਕੀਜੇ ਤੰਤ ਪਛੂਤਾਈਐ
0: ਸਤਿਗੁਰੂ ਕਾ ਉਪਦੇਸ ਸੁਨ ਤੂੰ ਹੋਵੇ ਤੇਰੇ ਨਾਲੇ ਹੈ
1: ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ
0: ਅਗਮ ਗੁਚਰਾ ਤੇਰਾ ਅੰਤ ਨਾ ਪਾਇਆ
1: ਅੰਤ ਨਾ ਪਾਇਆ ਕਿਨੇ ਤੇਰਾ ਆਪਣਾ ਤੂੰ ਜਾਣ ਹੈ
0: ਜੀ ਜਨ ਸਭ ਖੇਲ ਤੇਰਾ ਕਿਆ ਕੋ ਆਖ ਬਖਾਣੇ
1: ਅੱਖਾਂ ਦਾ ਵੇਖਾ ਸਭ ਤੂੰ ਹੈ ਜਨ ਜਗ ਤੂੰ ਪਾਇਆ
0: ਕਹਿ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ
1: ਮੰਜਨ ਅੰਮ੍ਰਿਤ ਖੋਜੇ ਸੋ ਅੰਮ੍ਰਿਤ ਗੁਰ ਤੇ ਪਾਇਆ
0: ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ
1: ਜਨ ਸਭ ਤੂੰ ਪਾਇਆ ਵੇਖ ਪਰਸਨ ਆਇਆ

0: ਮਾਰਗ
1: ਚੱਲਣਾ। ਓਹੰਕਾਰ ਤਾਂ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ।
0: ਕਲਿਓ ਤਿੱਖੀ ਵਾਲ ਹੋ ਨਿੱਕੀ ਏ ਤੇ ਮਾਰਗ ਜਾਣਾ।
1: ਗੁਰ ਪ੍ਰਸਾਦੀ ਜਿਨੀ ਆਪ ਤੇ ਹਰ ਵਾਸਨਾ ਸਮਾਣੀ।
0: ਇਹ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ।

0: ਇਹੋ ਸੋਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੋਹਣਾ
1: ਮਨ ਵਸਿਆ ਜੰਤਰ ਹੁਣ ਲਿਖਿਆ ਆਇਆ
0: ਫਿਰੇ ਕਨੇਰੇ ਕਰੇ ਗੱਲਾਂ ਗੱਲੀ ਕਿਨੈ ਨਾ ਪਾਇਆ
1: ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ
0: ਪਵਿੱਤ ਹੋਏ ਸੇਜਨਾ ਜਿਨੀ ਹਰ ਧਿਆਇਆ
1: ਪਵਿੱਤ ਗੁਰਮੁਖ ਜਿਨੀ ਧਿਆਇਆ
0: ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਓ ਪਵਿੱਤ ਸੰਗਤ ਸਭਈਆ
1: ਸੁਣਦੇ ਪਵਿੱਤੇ ਪਵਿੱਤ ਜਿਨੀ ਮਨ ਵਸਾਇਆ
0: ਹੈ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ
1: ਜਬਨ ਸਹਿਜੈ ਸਹਿਸਾ ਨਾ ਜਾਏ
0: ਜਾਏ ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ
1: ਉਮਲੀ ਨਿਕ ਸੰਜਮ ਧੋਤਾ ਜਾਏ
0: ਮਨ ਨੂੰ ਬਹੁ ਸ਼ਬਦ ਲਾਗੋ ਹਰ ਸਿਓ ਰਹੋ ਚਿਤ ਲਾਏ ਨਾਨਕ
1: ਗੁਰ ਪ੍ਰਸਾਦੀ ਸਹਿਜ ਉਪਜੈ ਸਹਿਸਾ ਵਜਾਏ
0: ਜੀਓ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਓ ਤਾਂ ਮੈਲੇ ਤਿਨੀ ਜਨਮ ਜੂਐ ਹਰਿਆ
1: ਵੱਡਾ ਰੋਗ ਲਗਾ ਮਰਨ ਮਨ ਵਿਸਾਰਿਆ
0: ਬੇਤਾ ਮੈਂ ਨਾਮ ਉਤਮ ਸੋ ਸੁਣੇ ਨਾਹੀ ਫਿਰੇ ਜਿਉ ਬੇਤਾ ਲਿਆ
1: ਜਨ ਸੱਚ ਤਜੈ ਕੂੜੇ ਲਾਗੇ ਤਿਨੀ ਜਨਮ ਜੂਐ ਹਰਿਆ
0: ਨਿਰਮਲ
1: ਸਦਾ ਰਹਿ ਗੁਰ
0: ਨਾਲੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹਿ ਗੁਰ
1: ਨਾਲੇ ਅੰਤਰਾਤਮਾ ਸੰਭਾਲੇ
0: ਆਪ ਛੱਡ ਸਦਾ ਰਹਿ ਪਾਣੇ ਗੁਰਬਿਨ ਅਵਰ ਨਾ ਜਾਣੇ
1: ਕੋਈ ਸੋ ਸਿੱਖ ਸਨਮੁਖ ਹੋਏ
0: ਏਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ
1: ਨਾ ਉਰਥ ਕੋਈ ਪੁੱਛੋ ਬਵੀ ਕੀਆਂ ਜਾਏ
0: ਅਨੇਕ ਜੁਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ
1: ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ
0: ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ

0: ਕੁਮਰਤਾ ਆਵੇਖੈ ਗੁਰਮੁਖ ਸਹਿ ਬਜਾਏ
1: ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ
0: ਜਿਸਨੂੰ ਆਪ ਕਰੀ ਸੋਵੇ ਇੱਕ ਸੁਣ ਬੁਲਾਏ
1: ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ
0: ਸ਼ਾਸਤਰ ਪੁਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ
1: ਤੱਤੈ ਸਾਰ ਨਾ ਜਾਣੀ ਗੁਰੂ ਬਾਜੋ ਤੱਤੈ ਸਾਰ ਨਾ ਜਾਣੀ
0: ਸੰਸਾਰ ਭਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ
1: ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲਹਿ ਅੰਮ੍ਰਿਤ ਬਾਣੀ
0: ਸੋ ਤਤ ਬਾਜ ਸਨਵਾਦਨ ਹਰ ਲਿਵ ਲਾਗੇ ਜਾਗਤ ਰਹਿਣ ਵਿਹਾਣੀ
1: ਮਾਤਾ ਕੇ ਉਦਰ ਮਹਿ ਪ੍ਰਿਤਪਾਲ ਕਰੇ ਸੋ ਕਿਉਂ ਮਨੋ

ਗੁਰਮੁਕਮਲ ਪ੍ਰਗਾਸੀਏ ਭਾਈ ਹਿਰਦੈ ਹੋਵੇ ਪ੍ਰਗਾਸ, ਪ੍ਰਗਟ ਭਇਆ ਪ੍ਰਤਾਪ ਪ੍ਰਭਾਈ, ਮੌਲਿਆ ਧਰਤ ਆਕਾਸ਼, ਗੁਰਪੂਰੈ ਸੰਤੋਖਿਆ ਭਾਈ, ਇਹਨ ਸਲਾਗਾ ਭਾਉ, ਰਸਨਾ ਰਾਮ ਰਵੈ ਸਦਾ ਭਾਈ, ਸਾਚਾ ਸਾਧ ਸਵਾਉ, ਕਰਨੀ ਸੁਣ ਸੁਣ ਜੀਵਿਆ ਭਾਈ, ਨਿਚਲ ਪਾਇਆ ਥਾਉ, ਜਿਸ ਪ੍ਰਤੀਤ ਨਾ

ਰਿਜਕ ਸੰਭਾਹੇ ਸਾਹ ਸਾਸ ਭਾਈ ਗੂੜਾ ਜਾ ਕਾ ਨਾਉ ਜਿਸ ਗੁਰ ਸਾਚਾ ਭੇਟੀਏ ਭਾਈ ਪੂਰਾ ਤਿਸ ਕਰਮਾਉ ਤਿਸ ਬਿਨ ਘੜੀ ਨਾ ਜੀਵੀਐ ਭਾਈ ਸਰਵ ਕਲਾ ਭਰਪੂਰ ਸਾਸ ਗਿਰਾਸ ਨਾ ਵਿਸਰੇ।

ਸੰਗ ਸਾਧ ਸਹੇਲੜੀਆਂ ਸਾਧ ਜਨਾ ਤੇ ਬਾਹਰੀ ਸੇ ਰਹਿਣ ਅਕੇਲੜੀਆਂ ਤੈਨੂੰ ਦੁੱਖ ਨ ਕਬਹੂੰ ਉਤਰੈ ਸੇ ਜਮ ਕਹਿ।

ਫਤਿਹ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਵਾਈਮਾਨ ਸਤਸੰਗੀ ਜਨੋ, ਵੱਡੇ ਭਾਗਾਂ ਵਾਲਿਓ, ਸਤਸੰਗ ਦੀਆਂ ਘੜੀਆਂ ਅੰਮ੍ਰਿਤ ਵੇਲੇ ਨਸੀਬ ਹੋਈਆਂ, ਪ੍ਰਾਪਤ ਹੋਈਆਂ, ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਸਤਿਗੁਰੂ ਪਾਤਸ਼ਾਹ ਜੀ ਦਾ ਪਾਵਨ ਹੁਕਮਨਾਮਾ ਸਾਹਿਬ ਸਰਵਣ ਕਰਨ ਉਪਰੰਤ ਬਾਰਾਂ ਮਾਹ ਦੇ ਪਾਠ ਵਿੱਚੋਂ ਜਿਹਨੂੰ ਅਸੀਂ ਮੱਘਰ ਦਾ ਮਹੀਨਾ ਕਹਿੰਦੇ ਹਾਂ ਪੰਜਾਬੀ ਲਫਜ਼ਾਂ ਵਿੱਚ, ਉਹ ਅੱਜ ਮਹੀਨੇ ਦੀ ਆਰੰਭਤਾ ਹੋਈ ਨਾਨਕ ਸ਼ਾਹੀ ਕੈਲੰਡਰ ਅਨੁਸਾਰ। ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਸਿੱਖਾਂ ਬੇਨਤੀ ਕੀਤੀ, ਪਾਤਸ਼ਾਹ ਦਿਨ ਬਦਲਦੇ ਨੇ, ਰੁੱਤਾਂ ਬਦਲਦੀਆਂ ਨੇ, ਮਹੀਨੇ ਆਉਂਦੇ ਨੇ, ਅਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਰਹਿਮਤ ਕੀਤੀ ਹੈ, ਬਾਰਾਂ ਮਾਹ ਦਾ ਪਾਠ ਸਾਨੂੰ ਪੜ੍ਹਨ ਵਿੱਚ ਔਖਿਆਈ, ਸਮਝਣ ਵਿੱਚ ਔਖਿਆਈ, ਪਾਤਸ਼ਾਹ ਰਹਿਮਤ ਕਰੋ। ਸਤਿਗੁਰੂ ਪਾਤਸ਼ਾਹ ਜੀ ਨੇ ਬਾਰਾਂ ਮਾਹ ਦਾ ਪਾਠ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣੀ ਰਸਨਾ ਤੋਂ ਇਹ ਪਾਵਨ ਸ਼ਬਦ ਦੀ ਦਾਤ ਸਾਡੀ ਝੋਲੀ ਪਾਈ। ਬਾਰਾਂ ਮਹੀਨੇ, ਬਾਰਾਂ ਮਾਹ ਦੇ ਪਾਠ ਵਿੱਚ 14 ਸ਼ਬਦ ਸਾਨੂੰ ਪੜ੍ਹਨ ਨੂੰ ਮਿਲਦੇ ਨੇ। ਬਾਰਾਂ ਮਹੀਨਿਆਂ ਦੇ ਉਪਦੇਸ਼, ਇੱਕ ਆਰੰਭ ਵਿੱਚ ਸ਼ਬਦ, ਇੱਕ ਅਖੀਰ ਵਿੱਚ ਸ਼ਬਦ। ਸਤਿਗੁਰੂ ਪਾਤਸ਼ਾਹ ਜੀ ਨੇ ਰਹਿਮਤ ਕੀਤੀ, ਕਹਿਣ ਲੱਗੇ, ਭਾਈ ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮੇਲੋ ਰਾਮ। ਅਸੀਂ ਕਰਮਾਂ ਕਰਕੇ ਉਹ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਨਾਲ ਦੂਰ ਹਾਂ। ਕਹਿਣ ਲੱਗੇ, ਦੂਰੀ ਮਿਟ ਸਕਦੀ ਹੈ ਉਹਦੀ ਰਹਿਮਤ ਨਾਲ, ਅਤੇ ਐ ਸਿੱਖਾ ਤੂੰ ਉਹਦੇ ਦਰ 'ਤੇ ਸਦਾ ਅਰਦਾਸ ਕਰੀਂ, ਸ਼ਬਦ ਨੂੰ ਹਿਰਦੇ ਅੰਦਰ ਵਸਾਈਂ, ਸ਼ਬਦ ਦੀ ਕਮਾਈ ਕਰਕੇ ਕਰਮਾਂ ਤੋਂ ਜਿਹੜਾ ਜਨਮਾਂ ਜਨਮਾਂ ਤੋਂ ਤੇਰਾ ਉਹਦੇ ਨਾਲੋਂ ਵਿਛੋੜਾ ਹੈ, ਇਹ ਦੂਰ ਹੋ ਸਕਦਾ ਹੈ। ਅਤੇ ਅਖੀਰ ਵਿੱਚ ਪਾਤਸ਼ਾਹ ਜੀ ਨੇ ਇਹ ਸਮਝਾਇਆ, ਇਹ ਸਾਰੇ ਮਹੀਨਿਆਂ ਦੁਆਰਾ ਹਰ ਰੋਜ਼ ਹਰ ਨਿੱਤ ਜਿਹੜੇ ਸ਼ਬਦ ਦੀ ਕਮਾਈ ਕਰਦੇ ਨੇ, ਫਿਰ ਜਿਨ ਜਿਨ ਨਾਮ 'ਤੇ ਆਇਆ ਤਿੰਨ ਕੇ ਕਾਜ ਸਰੇ, ਉਹਨਾਂ ਦੀ ਜ਼ਿੰਦਗੀ ਦੇ ਕਾਰਜ ਇਹ ਸੰਪੂਰਨ ਹੋ ਗਏ, ਸੌਰ ਗਏ। ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਜੇ ਹੀ ਰੁੱਤ ਕਾਇਆ ਸੁੱਖ ਤੇਹਾ, ਤੇ ਹੋ ਜੇ ਹੀ ਦੇਈ, ਦੇਈ ਅਤੇ ਸਰੀਰ 'ਤੇ ਉਹ ਜਿਹਾ ਅਸਰ ਹੁੰਦਾ ਹੈ ਜਿੱਦਾਂ ਦਾ ਮੌਸਮ, ਜਿੱਦਾਂ ਦੀ ਰੁੱਤ ਤਬਦੀਲ ਹੁੰਦੀ ਹੈ। ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਆਰੰਭ ਵਿੱਚ ਸਮਝਾਇਆ, ਕਹਿਣ ਲੱਗੇ ਮੱਘਰ ਦਾ ਮਹੀਨਾ ਆਰੰਭ ਹੋਇਆ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਮੰਗਰ ਲਿਖਿਆ, ਕਹਿਣ ਲੱਗੇ ਮੱਘਰ ਦੇ ਮਹੀਨੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਸ਼ਬਦ ਵਰਤਿਆ, ਮੰਗਰ ਮਾਹੇ ਸੁਹੰਦੀਆਂ ਅਰਪਰ ਸਿੰਘ ਬੈਠੜੀਆਂ। ਪਿਆਰ ਕਹਿੰਦੇ ਨੇ ਪਤੀ ਨੂੰ, ਇੱਕ ਸੰਸਾਰ 'ਤੇ ਰਿਸ਼ਤਾ ਹੁੰਦਾ ਪਤੀ ਪਤਨੀ ਦਾ, ਉਸੇ ਰਿਸ਼ਤੇ ਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਉਦਾਹਰਣ ਲਈ ਹੈ, ਵਰਤਿਆ। ਕਹਿਣ ਲੱਗੇ ਉਸੇ ਤਰ੍ਹਾਂ ਸੰਸਾਰ ਦੇ ਵਿੱਚ ਅਸੀਂ ਦੇਖਦੇ ਹਾਂ, ਭਾਵੇਂ ਪਤੀ ਪਤਨੀ ਦਾ ਰਿਸ਼ਤਾ ਹੈ, ਪਰ ਸੰਸਾਰ 'ਤੇ ਜਿੰਨੇ ਵੀ ਜੀਵ ਉਹਨੇ ਪੈਦਾ ਕੀਤੇ ਨੇ, ਸਾਰੀਆਂ ਜੀਵ ਇਸਤਰੀਆਂ ਨੇ। ਇਸ ਜੱਗ ਮੈਂ ਪੁਰਖ ਏਕ ਹੈ, ਹੋਰ ਸਗਲੀ ਨਾਰ ਸਬਾਈ। ਨਾਰ ਕਹਿੰਦੇ ਨੇ ਇਸਤਰੀ ਨੂੰ, ਸਾਰੀਆਂ ਇਸਤਰੀਆਂ ਪੈਦਾ ਕੀਤੀਆਂ ਨੇ, ਪੁਰਖ ਇੱਕ ਹੈ, ਕੇਵਲ ਅਕਾਲ ਪੁਰਖ ਹੈ। ਕਹਿਣ ਲੱਗੇ ਫਿਰ ਪਤੀ ਦੇ ਨਾਲ ਜਿਹੜੀਆਂ ਐਸੇ ਪਤੀ ਨੂੰ ਪਾ ਲੈਂਦੀਆਂ ਨੇ, ਸੰਸਾਰ ਦੇ ਵਿੱਚ ਵੀ ਜਿਹਨਾਂ ਨੂੰ ਪਤੀ ਮਿਲ ਜਾਂਦੇ ਨੇ, ਉਹ ਸੁਹਾਵਨੀਆਂ ਹੁੰਦੀਆਂ ਨੇ, ਸ਼ੋਭਾ ਪਾਉਂਦੀਆਂ ਨੇ ਆਪਣੇ ਪਤੀ ਨਾਲ ਬੈਠ ਕੇ। ਇਸੇ ਤਰ੍ਹਾਂ ਜਿਹੜੇ ਸ਼ਬਦ ਦੀ ਕਮਾਈ ਕਰਦੇ ਨੇ, ਅਕਾਲ ਪੁਰਖ ਪਤੀ ਨਾਲ ਮਿਲ ਜਾਂਦੀਆਂ ਨੇ, ਉਹ ਫਿਰ ਸੰਸਾਰ 'ਤੇ ਜੱਗ 'ਤੇ ਸ਼ੋਭਾ ਪਾਉਂਦੀਆਂ ਨੇ। ਭਾਈ ਮੱਘਰ ਮਹੀਨੇ ਦੇ ਵਿੱਚ ਇਹ ਉਪਦੇਸ਼ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਤਿੰਨ ਕੀ ਸ਼ੋਭਾ ਕਿਆ ਗਣੀ ਜੇ ਸਾਹਿਬ ਮੇਲੜੀਆਂ। ਫਿਰ ਉਹਨਾਂ ਦੀ ਸ਼ੋਭਾ ਬਿਆਨ ਨਹੀਂ ਕੀਤੀ ਜਾ ਸਕਦੀ ਜਿਨ੍ਹਾਂ ਨੂੰ ਸਾਹਿਬ ਨੇ ਆਪਣੇ ਨਾਲ ਮਿਲਾ ਲਿਆ। ਤਨ ਮਲ ਮੌਲੇ ਆਰਾਮ ਸਿਉਂ ਸੰਗ ਸਾਧ ਸਹੇਲੜੀਆਂ। ਕਹਿਣ ਲੱਗੇ ਤਨ ਅਤੇ ਮੌਲ, ਤਨ ਅਤੇ ਮਨ ਜਿਹੜਾ ਉਹਨਾਂ ਦਾ ਖੇੜੇ ਵਿੱਚ ਆ ਗਿਆ, ਜਿਹੜੇ ਰਾਮ ਨਾਲ ਸੰਗ ਮਿਲ ਗਏ। ਸਾਧ ਜਨਾ ਤੇ ਬਾਰੀ ਸੇ ਰਹਿਣ ਅਕੇਲੜੀਆਂ, ਤਿੰਨ ਦੁੱਖ ਨਾ ਕਭੋ ਉਤਰੇ ਸੇ ਜਮ ਕਹਿ ਵਸ ਪੜੀਆਂ। ਜਿਹੜੀਆਂ ਮਿਲੀਆਂ ਨੇ, ਕਹਿਣ ਲੱਗੇ ਉਹਨਾਂ ਦਾ ਦੁੱਖ ਕਦੇ ਵੀ ਜ਼ਿੰਦਗੀ ਦੇ ਵਿੱਚ ਦੂਰ ਨਹੀਂ ਹੋ ਸਕਦਾ, ਉਹ ਤਕਰੀਬਨ ਕਹਿਣ ਲੱਗੇ ਉਹ ਜਮ ਦੇ ਵਸ ਉਹਨਾਂ ਨੂੰ ਪੈਣਾ ਹੀ ਪਵੇਗਾ। ਜਿੰਨੀ ਰਾਵਿਆ ਪ੍ਰਭ ਆਪਣਾ ਸੇ ਦਿਸਨ ਨਿੱਤ ਖੜੀਆਂ। ਜਿਨ੍ਹਾਂ ਨੇ ਐਸੇ ਪ੍ਰਭੂ ਪਰਮਾਤਮਾ ਨੂੰ ਪਾ ਲਿਆ, ਚੇਤੇ ਕੀਤਾ, ਉਹ ਨਿੱਤ ਹੀ ਐਸੇ ਪ੍ਰਭੂ ਪਰਮਾਤਮਾ ਨੂੰ ਯਾਦ ਕਰਦੀਆਂ ਅਤੇ ਉਹਦੇ ਦਰ 'ਤੇ ਸ਼ੋਭਾ ਪਾਉਂਦੀਆਂ ਨੇ। ਰਤਨ ਜਵੇਹਰ ਲਾਲ ਹਰ ਕੰਠ ਤਨਾ ਜੜੀਆਂ, ਨਾਨਕ ਬਾਂਚੈ ਧੂੜ ਤੈਨ ਪ੍ਰਭ ਸ਼ਰਣੀ ਦਰ ਪੜੀਆਂ। ਕੀਮਤੀ ਰਤਨ ਜਵੇਹਰ ਲਾਲ ਹੁੰਦੇ ਨੇ,
ਕਹਿਣ ਲੱਗੇ ਉਹ ਤੇ ਫਿਰ ਇਹਨਾਂ ਨੂੰ ਆਪਣੇ ਜਿਸ ਤਰ੍ਹਾਂ ਇੱਕ ਕੀਮਤੀ ਹਾਰ ਗਲੇ ਵਿੱਚ ਪਰੋ ਕੇ ਪਾਇਆ ਜਾਂਦਾ ਹੈ। ਕਹਿਣ ਲੱਗੇ ਕੀਮਤੀ ਰਤਨ ਜਵੇਰ ਜਿਹੜੇ ਨੇ ਇਹ ਉਹਨਾਂ ਦੇ ਨਾਮ ਰੂਪੀ ਜਿਹੜੇ ਨੇ ਗਾਲ ਗਲੇ ਵਿੱਚ ਜਿਹੜਾ ਹਾਰ ਹੈ ਪਰੋਇਆ ਜਾਂਦਾ ਹੈ। ਕਹਿਣ ਲੱਗੇ ਉਹ ਪਾ ਲੈਂਦੀਆਂ ਨੇ, ਸੁਹਾਵਣੀਆਂ ਸ਼ੋਭਾ ਪਾਉਂਦੀਆਂ ਨੇ, ਉਹਨਾਂ ਦੀ ਧੂੜ ਉਹਨਾਂ ਦੀ ਸ਼ਰਨ ਵਿੱਚ ਜਿਹੜੇ ਪ੍ਰਭੂ ਦੀ ਸ਼ਰਨ ਵਿੱਚ ਆ ਜਾਂਦੇ ਨੇ। ਨਾਨਕ ਦਾਸ ਉਹਨਾਂ ਦੀ ਧੂੜ ਮੰਗਦਾ ਹੈ, ਲੋਚਦਾ ਹੈ, ਮੰਗਰ ਪ੍ਰਭ ਆਰਾਧਨਾ ਬਹੁੜ ਨਾ ਜਨਮੜੀਆਂ। ਮੰਗਰ ਵਿੱਚ ਇਹ ਉਪਦੇਸ਼ ਸ਼ਬਦ ਦੀ ਦਾਤ ਸਤਿਗੁਰੂ ਪਾਤਸ਼ਾਹ ਸਾਡੀ ਝੋਲੀ ਪਾਉਂਦੇ ਨੇ। ਜਿਹੜੇ ਇਸ ਮਹੀਨੇ ਵਿੱਚ ਪ੍ਰਭੂ ਦਾ ਆਰਾਧਨ ਕਰਦੇ ਨੇ ਉਹ ਕਹਿਣ ਲੱਗੇ ਪਰਮੇਸ਼ਰ ਪਰਮਾਤਮਾ ਦੇ ਦਰ 'ਤੇ ਉਹਨਾਂ ਦਾ ਦੁਆਰਾ ਜਿਹੜਾ ਜਨਮ ਮਰਨ ਉਹ ਨਹੀਂ ਹੁੰਦਾ। ਜਨਮ ਮਰਨ ਦੇ ਗੇੜ ਵਿੱਚ ਉਹ ਜੀਵ ਇਸਤਰੀਆਂ ਨਹੀਂ ਆਉਂਦੀਆਂ, ਜਨਮ ਵਿੱਚ ਮਰਨ ਵਿੱਚ ਉਹ ਨਹੀਂ ਭਵਾਈਆਂ ਜਾਂਦੀਆਂ ਜਿਹੜੇ ਐਸੇ ਉਪਦੇਸ਼ ਨੂੰ ਆਪਣੇ ਹਿਰਦੇ ਅੰਦਰ ਵਸਾ ਲੈਂਦੇ ਨੇ। ਸੋ ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਆਰੰਭ ਹੋਇਆ ਮਹੀਨਾ ਸਾਰਿਆਂ ਲਈ ਸੁੱਖਾਂ ਭਰਿਆਂ ਨਾਮ ਜਪਦਿਆਂ ਸਤਿਗੁਰੂ ਪਾਤਸ਼ਾਹ ਜੀ ਬਤੀਤ ਕਰਵਾ ਲੈਣ। ਸ਼ੁਭ ਭਾਵਨਾਵਾਂ ਦਰੋਂ ਘਰੋਂ ਚੜ੍ਹਦੀ ਕਲਾ ਨਾਮ ਦੀ ਦਾਤ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਨ ਜੀ, ਭੁੱਲ ਚੁੱਕ ਦੀ ਖਿਮਾ

ਆਪੈ ਪ੍ਰਭ ਕਾ ਸਿਮਰਨੋ ਦੁਖ ਨਾ ਸੰਤਾਪੈ ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਬਿਨਿਧਾਨ ਨਾਨਕ ਹਰਿ ਰੰਗ

ਸੰਦੀ ਤਿਸ਼ਨਾਨੀ ਪ੍ਰਕਾਸ਼ ਮੰਦਰ ਕਾ ਮਾਨੀ ਪ੍ਰਕਾਸ਼ ਮਨ ਹੋਏ ਸੁਭਲਾ ਪ੍ਰਕਾਸ਼ ਮਨ ਸਫਲ ਫਲਾ ਸੇ ਸਮਰਿਆ ਜਿਨੇ ਅਸਮਰਾਏ ਨਾਨਕ ਤਾਂ ਕਰ ਲਾਗੋ ਪਾਏ ਪ੍ਰਕਾਸ਼ ਸਿਮਰਨ ਤੀਰਥ ਇਸ਼ਨਾਨੀ ਪ੍ਰਕਾਸ਼ ਮੰਦਰ ਕਾ ਮਾਨੀ ਪ੍ਰਕਾਸ਼ ਮਨ ਹੋਏ ਸੁਭਲਾ ਪ੍ਰਕਾਸ਼ ਮਨ ਸਫਲ ਫਲਾ

ਮੈਂ ਸਮਾਏ ਪ੍ਰਭ ਜੀ ਬਸੈ ਸਾਥ ਦੱਸਣਾ ਨਾਨਕ ਜਨ ਕਾ ਦਰਸ਼ਨ ਦੱਸਣਾ ਪ੍ਰਭ ਕੋ ਸਮਰੈ ਸੇ ਤੁਲਵੰਤੇ ਪ੍ਰਭ ਕੋ ਸਮਰੈ ਸੇ ਪਤਵੰਤੇ ਪ੍ਰਭ ਕੋ ਸਮਰੈ ਜਨ ਪ੍ਰਵਾਨ ਪ੍ਰਭ ਕੋ ਸਮਰੈ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਮਰੈ ਸੇ ਬੇਮੂ ਤਾਜੇ ਪ੍ਰਭ ਕੋ ਸਮਰੈ ਸੇ ਸਰਬ ਕੇ ਰਾਜੇ ਪ੍ਰਭ ਕੋ ਸਮਰੈ ਸੇ ਸੁਖ ਵਾਸੀ ਪ੍ਰਭ ਕੋ ਸਿਮਰੈ ਸਦਾ ਬਿਨਾਸੀ।

ਅਨੰਦ ਪੁਰਾਨ ਕਨਕ ਸਵਹਿ ਰੂਪਮ ਦਾਨ ਨਿਵਲੀ ਕਰਮ ਕਰੈ ਪੋ ਆਸਨ ਜੈਨ ਮਾਰਗ ਸੰਜਮਵਾ ਸਾਧਨ ਨਿਮਖ ਨਿਮਕਾ ਸੀ ਕਟਾਵੈ ਤੋਬੀ ਹੋਮੇ ਮੈਲ ਜਾਵੈ ਹਰ ਕੇ ਨਾਮ ਸੰਸਰ ਕ੍ਰਿਸ਼ਨਾ ਏ ਨਾਨਕ ਗੁਰਮੁਖ ਨਾਮ ਜਦੁਗਤ ਪਾਏ ਮਾਨ ਕਾਮਨਾ ਤੇ ਦੇ ਛੁਟੈ ਗਰਭ ਗੁਮਾਨ ਮਨ ਤੇ ਹੁਟੈ ਸੋਜ ਕਰੈ ਦਿਨ ਸਵਾ ਰਾਤ ਮਨ ਕੀ ਮੈਲ ਨਾ ਤਾਂ ਤੇ ਜਾਸ ਦੇ ਕੋਬੋ ਸਾਰਨ ਕਰੈ

ਆਏ ਕੋਟੂ ਪੌਤਰ ਗੰਨੀ ਸਿੱਜਿਆ ਸੂਟ ਸੁਨਾਈ ਉਹ ਪਿਆਲ ਮੋਹ ਵਿਆਪੈ ਮਾਇਆ ਜਾਲ ਵਲਕਰੋ ਤੂੰ ਸਕਲੀ ਜਮਡਾਨੈ ਗੋਬਿੰਦ ਭੈਣ ਭੈਣ ਚਲਨੀ ਮਾਨੈ ਹਰਿ ਕਾ ਨਾਮ ਜਪੁ ਦੁਖ ਜਾਏ ਨਾਨਕ ਬੁੱਲੈ ਸਹਿ ਸੁਭਾ।

ਜਨ ਗੋਪਾ ਦੱਸ ਪਿਆ ਸਾ ਨਾਨਕ ਤਾਂ ਕੈਬਲ ਰੁਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾ ਸੰਗ ਜਾਂ ਘਮਟੈ ਮਾਨ ਆਸ ਕੁਜੋ ਜਾਣੈ ਨੀਚੈ ਸੋ ਗੁਣੀਆਂ ਸੱਤੇ ਉੱਚਾ ਜਾਂ ਕਾ ਮਨ ਹੋਏ ਸਲ ਕਰੀਨਾ ਮਰਾ ਨਾ ਤੁਲੰਗੜ ਕਰ ਚੀਨਾ ਮਨ ਆਪਣੇ ਤੇ ਬ੍ਰਹਮ ਮਿਟਾ ਨਾ ਵੇਖਿਆ ਸਮਸਤ ਸਾਜਨ ਨਾ ਸੂ ਸਮਦ ਸਥਿਤਾ ਨਾਨਕ ਪਾਪ ਲੇਪਾ

ਰਸੈ ਦ੍ਰਿੜ ਕਰ ਮਾਨੈ ਮਨੈ ਪ੍ਰਤੀਤ ਕਾਲ ਨੈ ਆਵੈ ਮੂੜੇ ਚੇਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਧਰੋਵਿਆਂ ਜੁਗਤ ਬਿਆਨੇ ਕਈ ਜਨਮ ਨਾਨਕ ਰਾਖ ਲਿਓ ਆਪਣ ਕਰ ਕਰਮ।

ਬਿਨ ਸਿਮਰਨ ਦਿਨ ਰਹਿਣ ਮ੍ਰਿਤਾ ਬਿਆਈ ਮੀਰ ਬਿਨਾ ਜੋ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜਿਉਂ ਕਿਰਪਣ ਗਏ ਨਿਰਾਰਥ ਦਾਮ ਧਨ ਧਨ ਤੇ ਜਨ ਡੈਂਕੜ ਬਸੋ ਹਰਣਾਉ ਨਾਨਕ ਤਾਂ ਕਹਿ ਬਲਬਲ ਜਾਉ ਰਹਿ ਤਿਆਵਰ ਕਿਸੇ ਔਰ ਕਮਾਵਤ ਮਾਨੀ ਪ੍ਰੀਤ ਮੁਖੋ ਗੰਢ ਲਾਵਤ ਜਨ ਹਾਪ ਪ੍ਰਬੀਨ ਬਾਹਰ ਭੇਖ ਨ ਕਾਮ ਪੀਨ

ਜੇ ਪ੍ਰਸਾਦ ਤੇਰੇ ਸਗੋਂ ਛਿੱਦਰ ਢਾਕੇ ਮਨਸਰਣੀ ਪੈਠਾ ਕਿਰਪ ਤਾਂ ਕਹੇ ਜੇ ਪ੍ਰਸਾਦ ਹੁਕਮ ਨਾ ਪਹੁੰਚਾਏ ਮਨਸਾ ਸਾ ਸਿਮਰੋ ਪ੍ਰਭੂ ਉਚਾਏ ਜੈ ਪ੍ਰਸਾਦ ਪਾਇ ਦੁਰਲਭ ਦੇ ਨਾਨਕ ਤਾਂ ਕੇ ਭਗਤ ਕਰੇ ਜੈ ਪ੍ਰਸਾਦ ਅਭੁਕਨ ਪੈਰੀ ਜਾਏ ਮਨ ਤੇ ਸਿਮਰਤ ਕਿਉਂ ਕੋ ਆਸ ਕੀ ਜਾਏ ਜੈ ਪ੍ਰਸਾਦ ਅਸਵ ਹਸਤ ਅਸਵਾਰੀ ਮਨ ਤਿਸ ਪ੍ਰਭ ਕੋ ਕਬ ਹੋ ਨਾ ਵਿਸਾਰੀ ਜੈ ਪ੍ਰਸਾਦ ਬਾਗ ਮਿਨਕ ਧਨਾ ਰਾਗ

ਸਾਧ ਸੰਗ ਵਿਸ਼ਵਧਰ ਮੇਲਾ ਜੋ ਸੈ ਸੋਈ ਫਲ ਪਾਵੈ ਸਾਧਕ ਸੰਗ ਨਮ੍ਰਿਤਾ ਦਾਵੈ ਪਾ ਬ੍ਰਹਮ ਸਾਦਰ ਬਸੈ ਨਾਨਕ ਉਦਰੈ ਸਾਧ ਸੁਨ ਰਸੈ ਸਾਗ ਸੰਗ ਸੁਨੋ ਵਰਣਾਉ ਸਾਧ ਸੰਗ ਹਰ ਕੇ ਗੁਣ ਗਾਉ ਸਾਧਕ ਸੰਗ ਨਮਨ ਤੇ ਬਿਸਰੈ ਸਾਧ ਸੰਗ ਸਰਪ ਨਿਸਤਰੈ ਸਾਧੁ ਕੈ ਸੰਗ ਲੱਗੈ ਬ੍ਰਹਮ ਮੀਠਾ ਸਾਧੁ ਕੈ ਸੰਗ

ਸਦਾਸਾ ਜਾਗਤ ਬ੍ਰਹਮ ਗਿਆਨੀ ਅੰਬ ਤਿਆਗਤ ਬ੍ਰਹਮ ਗਿਆਨੀ ਕੈਮਨ ਪਰਮਾਨੰਦ ਬ੍ਰਹਮ ਗਿਆਨੀ ਕਹਿ ਕਲ ਸਦਾ ਆਨੰਦ ਬ੍ਰਹਮ ਗਿਆਨੀ ਸੁਖ ਸਹਿ ਨਿਵਾਸ ਨਾਨਕ ਬ੍ਰਹਮ ਗਿਆਨੀ ਕਹਿ ਨਹੀਂ ਬਿਨਾ ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ ਬ੍ਰਹਮ ਗਿਆਨੀ ਸੰਗੇਤਾ ਬ੍ਰਹਮ ਗਿਆਨੀ ਕਾ ਹੋਇਆ ਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਦ ਬ੍ਰਹਮ ਗਿਆਨ ਕਾ ਪ੍ਰਵਿਆਵ ਬ੍ਰਹਮ ਗਿਆਨੀ ਕਾ ਬੜ ਪ੍ਰਤਾਪ ਬ੍ਰਹਮ ਗਿਆਨੀ ਕਾ ਸਬੜ ਭਾਗੀ ਪਾਈ ਹੈ ਬ੍ਰਹਮ ਗਿਆਨੀ ਕੋ ਬਲਬਲ ਜਾਈ ਹੈ ਬ੍ਰਹਮ ਗਿਆਨੀ

ਮੰਤੇ ਵਿਨਸੈ ਸਗਲਾ ਭਰਮ ਕਰ ਪੂਜੈ ਸਗਲ ਭਾਰ ਬ੍ਰਹਮ ਸਾਸੰਗ ਪਾਪਾ ਮਲਕ ਹੋਵੈ ਤੇ ਭਗਤੀ ਕੀ ਮਤ ਤੁਮ ਹੋਵੈ ਭਗਵੰਤ ਕਿਟਾ ਕਰਨ ਤਨੀਤ ਮੰਤਨ ਅਰਪੈ ਵਿਸਨ ਪ੍ਰੀਤ ਹਰ ਕੇ ਤਨ ਹਿਰਦੇ ਵਸਾਵੈ ਨਾਨਕੈ ਸਾ ਭਗਤੀ ਭਗਵੰਤ ਕੋ ਪਾਵੈ ਸੋ ਪੰਡਿਤ ਜੁਮਨ ਪ੍ਰਭੂ ਦੇ ਰਾਮ ਨਾਮ ਤੁਮੈ ਸੋਦੈ ਰਾਮ ਨਾਮ ਸਾਰਾ ਸੁਪੀਓ ਪੰਡਿਤ ਕੇਵ ਦੇਹ ਜਗਦੀਵੈ ਹਰ ਕੀ ਕਥਾ ਹਿਰਦੇ ਵਸਾਵੈ ਸੋ ਪੰਡਿਤ ਹੁਰ ਜੁਰਨ ਆਵੈ ਵੇਦ ਪ੍ਰਾਣ ਸਿਮਰਤ ਬੂਜੈ ਮੂਲ ਸੁਖ ਮੈਂ ਜਾਣਿਆ ਸਥੂਲ ਚੋਹਰਣਾ ਕੋ ਦੇਵ ਦੈਸ ਨਾਨਕ ਸੁਪਨਤ ਕੋ ਸਦਾ ਦੈਸ ਬੀਜ ਮੰਤਰ ਸਰਵ ਕੋ ਗਿਆਨ ਚੋਹਰਣਾ ਮੈਂ ਜਪੇ ਕੋ ਨਾਮ ਜੋ ਜੋ ਜਪੈ ਤੁਸੀਂ ਗਤ ਹੋਇ ਸਾਧ ਪਾਵੈ ਜਨ ਕੋਇ ਕਰ ਕਿਰਪਾ ਅੰਤਰ ਉਧਾਰੇ ਪਾਸ ਪ੍ਰੇਤ ਮੁਕਤ ਪਾਤਰ ਕੋ ਉਤਾਰੈ ਸਰਵ ਰੋਗ ਕਾਉਕਤ ਨਾਮ ਕਲਿਆਣ ਤੋ ਮੰਗਲ ਗੁਣ ਗਾਮ ਕਾਹੂ ਜੁਗਤ ਕਿਤੇ ਨਾ ਪਾਈ ਧਰਮ ਨਾਨਕ ਤਿਸਮ ਲਿਆ ਜੇ ਲਿਖਿਆ ਧੁਰ ਕਰਮ ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤਿ ਰਾਮਦਾਸ ਆਤਮ ਰਾਮ ਤਿਸ ਨਦਰੀ ਆਇਆ ਦਾਦ ਸੰਤਨ ਭਾਇ ਤਿਨ ਪਾਇ ਸਦਾ ਨਿਕ ਨਿਕਾਰ ਜਾਨ ਸੋ ਦਾਸ ਦਰਗੀ ਪ੍ਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੇ ਤਿਸ ਦਾਸ ਕੋ ਸਭ ਸੋਜੀ ਪਰੇ ਸਗਲ ਸੰਗ ਆਤਮ ਉਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਆਤਮ ਧਾਵੈ ਜੀਵਨ ਮੁਖ ਸੋ ਕਹਾਵੈ ਤੈਸਾ ਹਰਕ ਤੈਸਾ ਉਸੋਗ ਸਦਾਨੰਦ ਤੈ ਨਾਇ ਵਿਯੋਗ ਤੈਸਾ ਸੁਰਨ ਤੈਸੀ ਮਾਟੀ ਤੈਸ ਅੰਮ੍ਰਿਤ ਤੈਸੀ ਵਿਕਟ ਤੈਸਾ ਮਾਨ ਤਸਾ ਮਾਨ ਤੈਸਾ ਰੰਕ ਤੈਸਾ ਰਾਜਾਨ ਜੋ ਵਰਤਾਇ ਸਾਈ ਜੁਗਤ ਨਾਨਕ ਪੁਰ ਕਹੀਏ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਓ ਜਿਸ ਜਿਦ ਕਾ ਰੱਖੇ ਤੈਸਾ ਤਿੰਨਾਓ ਆਪੇ ਕਰਨ ਕਰਾਵਣ ਜੋਗ ਪ੍ਰਭ ਭਾਵੈ ਸੋਈ ਹੁਣ ਹੋ ਗਏ ਪਸਰੂ ਆਭੁਣ ਤਰੰਗ ਲਖਿਣ ਜਾਇ ਪਾਰ ਬ੍ਰਹਮਕੇ ਰੰਗ ਜੈ ਸੀ ਮਾਧੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਵਿਨਾਸ ਸਦਾ ਸਦਾ ਸਦਾ ਦਿਆ ਸਿਮਰ ਸਿਮਰ ਨਾਨਕ ਭੈ ਨਿਹਾਲ ਸਲੋਕ ਉਸਤਤ ਕਰੈ ਨੇਕ ਜਾਣੇ ਅੰਤਨ ਪਾਰ ਆਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਵਿਦਿਨ ਕਰ ਕਾਰਸ਼ਪਦ ਕਈ ਕੋੜੇ ਪੁਜਾਰੀ ਕਈ ਕੋੜਾ ਚਾਰ ਵਿਹਾਰੀ ਕਈ ਕੋੜ ਪੈ ਤੀਰਥ ਵਾਸੀ ਕਈ ਕੋੜ ਬਣ ਭਰਮੇ ਉਦਾਸ ਕਈ ਕੋੜ ਵੇਦ ਕੇ ਸਰੋਤ ਹੈ ਕਈ ਕੋੜ ਤਵੀ ਸਰਹੋਤ ਹੈ ਕਈ ਕੋੜ ਆਤਮ ਤੇ ਅੰਤਰ ਹੈ ਕਈ ਕੋੜ ਕਵ ਕਾ ਵਿਚਾਰ ਹੈ ਕਈ ਕੋੜ ਨਵ ਤਨ ਨਾਮ ਧਿਆਵੈ ਨਾਨਕ ਕਰਤੇ ਕੰਤ ਨ ਪਾਵੈ ਕਈ ਕੋੜ ਭੈ ਮਾਨੀ ਕਈ ਕੋੜ ਅੰਧ ਗਿਆਨ ਕਈ ਕੋੜ ਕਿਰਪਣ ਕਠੋਰ ਕਈ ਕੋੜ ਆਫਿਕ ਆਤਮ ਨੇ ਕੋਰ ਕਈ ਕੋੜ ਪਰ ਦਰਬ ਕੁਹਿਰ ਕਈ ਕੋੜ ਪਰ ਦੁਖਣਾ ਕਰੈ ਕਈ ਕੋੜ ਮਾਇ ਸਰਮਾਏ ਕਈ ਕੋੜ ਪਰਦੇਸ ਪਰਮਾਏ ਜਿਸ ਜਿਤ ਲਾਭ ਤਿਤ ਲਗਨਾ ਨਾਨਕ ਕਰਤੇ ਕੀ ਜਾਨੇ ਕਰਤਾ ਰਚਨਾ ਕਈ ਕੋੜ ਸਿਜਤੀ ਜੋਗੀ ਕਈ ਕੋੜ ਰਜ ਰਸ ਭੋਗੀ ਕਈ ਕੋੜ ਫੰਕੀ ਸਰੂਪ ਆਏ ਕਈ ਕੋੜ ਪਾਥਰ ਬਿਰਖਣ ਫਜਾਏ ਕਈ ਕੋੜ ਪੌਣ ਪਾਣੀ ਬੈਸੰਤਰ ਕਈ ਕੋੜ ਦੇ ਸੋ ਮੰਡਲ ਕਈ ਕੋੜ ਸੱਸਿਰ ਸੁਰਨ ਖੇਤਰ ਕਈ ਕੋੜ ਦੇਵਤਾ ਮਨਿੰਦਰ ਸਿਰ ਛਤਰ ਸਗਲ ਸਮੱਗਰੀ ਆਪਣੇ ਸੁਧਾਰ ਹੈ ਨਾਨਕ ਜਿਸ ਜਿਸ ਭਾਵੈ ਤਿਸ ਤੇ ਨਿਸਤਾਰ ਹੈ ਕਈ ਕੋਟ ਰਾਜਸਥਾਨ ਸਾਤਕ ਕਈ ਕੋਟ ਵੇਦ ਪ੍ਰਾਣ ਸਿਮਰਤ ਅਰਸਾਸਤ ਹੈ ਕਈ ਕੋਟ ਕੀਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੇਚਰ ਜੀਵੈ ਕਈ ਕੋਟ ਗਿਰੀ ਮਰਸਨ ਥੀਵੈ ਕਈ ਕੋਟ ਜਾ ਕਨਿਰ ਪਿਸਾਚ ਕਈ ਕੋਟ ਭੂਤਰੈ ਸੁਕਰ ਮਿਰਗਾਚ ਸਭ ਤੇ ਨੇਰੈ ਸਭੂ ਤੇ ਦੂਰ ਨਾਨਕ ਆਪ ਅਲਿਪਤਰੈ ਭਰਪੂਰ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਸੁਰ ਨਿਵਾਸੀ ਕਈ ਕੋਟ ਜਨਮੈ ਜੀਵੈ ਮਰੈ ਕਈ ਕੋਟ ਬੋਜੋ ਨੀ ਫਿਰੈ ਕਈ ਕੋਟ ਬੈਠ ਥੀ ਖਾਏ ਕਈ ਕੋਟ ਕਾਲੈ ਤਕ ਪਾਏ ਕਈ ਕੋਟ ਕੇ ਧਨਵੰਤ ਕਈ ਕੋਟ ਮਾਇਆ ਮੈਂ ਚਿੰਤ ਜਹ ਜਹ ਭਾਣਾ ਤੈ ਤੈ ਰਾਖੇ ਨਾਨਕ ਸਭ ਕੋਈ ਪ੍ਰਭ ਗਏ ਹੱਥ ਕਈ ਕੋਟ ਭੈ ਬੈਰਾਗੀ ਰਾਮ ਨਾਮ ਸੰਗਤ ਲਾਗੀ ਕਈ ਕੋਟ ਪ੍ਰਭ ਖੋ ਹੋ ਜੰਤੈ ਆਤਮ ਮੈਂ ਫਾਰਮੁਲਾ ਹੰਤੈ ਕਈ ਕੋਟ ਦਰਸ਼ਨ ਪ੍ਰਾਪਿਆਸ ਦਿਨ ਕੋ ਮਿਲਿਆ ਪ੍ਰਭ ਵਿਨਾਸ ਕਈ ਕੁੜ ਮੰਗੈ ਸਤਸੰਗ ਪਾਰ ਪੁੰਨ ਤਿਨ ਲਾਗਾ ਰੰਗ ਜਿਨ ਕੋ ਹੋਏ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ ਕਈ ਕੋੜ ਕਣੀ ਅਰਖੰਡ ਕਈ ਕੋੜ ਆਕਾਸ਼ ਬ੍ਰਹਮੰਡ ਕਈ ਕੋੜ ਹੋਏ ਅਵਤਾਰੇ ਕਈ ਜੁਗਤ ਗਿਨੋ ਵਿਸਥਾਰ ਕਈ ਬਾਰ ਪਸਰ ਪਾਸਾਰ ਸਦਾ ਸਦਾ ਇੱਕ ਇੱਕ ਓਂਕਾਰ ਕਈ ਕੋਟ ਕਿਨੇ ਬਹਾਤ ਪ੍ਰਾਪਤ ਹੋਏ ਬ੍ਰਹਮ ਸਮਾਤ ਤਾਕਾਂਤ ਨ ਜਾਣੇ ਕੋਏ ਆਪੇ ਆਪ ਨਾਨਕ ਪਰੋਸੋਏ ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋ ਤਿਆਤਮ ਪ੍ਰਗਾਸ ਕਈ ਕੋਟ ਤਤ ਕੇ ਬੇਤ ਸਦਾ ਨਿਹਰੇ ਕੋ ਨੇਤਰੇ ਕਈ ਕੋ ਨਾਮ ਰਸ ਪੀਵੇ ਮਰਪੈ ਸਤ ਸਦੀ ਜੀਵੈ
कई कोट नाम गुण गावे आत्मरा सुख सह समावे अपने जन को सा सा सुमारे नानक परमेश्वर के प्यारे।

ਬਿਵਹਾਰ ਕਮਣ ਕਰਮ ਕਰਕਾਰ ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਭ ਮੇਰੇ ਸਮਾਈ ਪ੍ਰਭਾਵੇ ਮਨ ਨੂੰ ਗਤ ਪਾਵੇ ਪ੍ਰਭਾਵੇ ਤਾਂ ਪਾਥਰ ਤਰਾਵ ਪ੍ਰਭਾਵੇ ਬਿਨ ਸਾਸਤ ਰਾਖੇ ਪ੍ਰਭਾਵੇ ਤਾਂ ਹਰ ਗੁਣ ਭਾਖੇ ਪ੍ਰਭਾਵੇ ਤਾਂ ਪਦ ਉਧਾਰ ਆਪ ਕਰੇ ਆਪਣ ਵਿਚਾਰ ਦੁਹਾ ਸ੍ਰਿਆ ਕਾਪ ਸੁਆਮੀ ਕੇ ਲੈ ਵਿਕਸੇ ਅੰਤਰ ਜਾਮੀ ਜੋ ਭਾਵੇ ਸੋ ਕਾਰ ਕਰਾਵੇ ਨਾਨਕ ਦ੍ਰਿਸ਼ਟੀ ਆਵਣ ਆਵੇ ਕਹੋ ਮਨੁੱਖ ਤੇ ਕਿਆ ਹੋਇਆ ਆਵੇ ਜੋ ਤਿਸ ਭਾਵੇ ਸੋਈ ਕਰਾਵੇ ਇਸ ਕੇ ਹੱਥ ਹੋਏ ਤਸੇ ਸਭ ਕੁਛ ਲੈ ਜੋ ਤਿਸ ਭਾਵੇ ਸੋਈ ਕਰੇ ਅਣਜਾਣਤ ਵਿਖਿਆ ਮੇਰੇ ਚ ਜੇ ਜਾਣਤੇ ਆਪਣੇ ਆਪ ਬਚੇ ਭਰਮੇ ਪੂਲਾ ਦਾ ਦਿਸਾਵੈ ਨਿਮਖਮਾਚਾਰ ਖੁੰਡੇ ਆਵੇ ਕਰ ਕਿਰਪਾ ਛੇ ਆਪਣੀ ਭਗਤ ਦੇ ਨਾਨਕ ਤੇ ਜਾਨਾ ਮਿਲੇ ਕਿਨ ਮੈਂ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਜ ਜਾ ਕਾ ਦਿਸ਼ ਕਛੁ ਨ ਆਵੇ ਤਿਸ ਤਤਕਾਲ ਦਾ ਦਿਸ ਵਗੜਾਵੈ ਜਾ ਕੋ ਆਪਣੀ ਕਰੇ ਬਖਸ਼ੀਸ਼ ਤਾ ਕਾ ਲੇਖਣ ਗਣ ਜਗਦੀਸ਼ ਜਿਉ ਪਿਣ ਸਭ ਦਿਸ ਕੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣਦੇ ਆਪ ਬਣਾਈ ਨਾਨਕ ਜੀ ਵੇ ਦੇਖ ਬੜਾਈ ਇਸ ਕਾ ਬਲਨਾਈ ਸਹਾਥ ਕਰਨ ਕਰਾਮ ਸਰਵ ਗੁਣਾਥ ਆਗਿਆਕਾਰੀ ਵਪਰਾ ਜੀਉ ਜੋ ਤਿਸ ਭਾਵੈ ਸੋਇ ਫਣ ਥੀਉ ਕਬੂ ਉਚਨੀਚ ਮੈਂ ਬਸੈ ਕਬੂ ਸੋ ਘਰ ਖਰੰਗ ਹਸੈ

ਕਮੁ ਮਾਂ ਕ੍ਰੋਧ ਕਰਾਲ ਕਮੁ ਸਰਬ ਕੁਯੋਤਰਵਾਲ ਕਮੁ ਹੋਏ ਬਾਬਟ ਰਾਜਾ ਕਮੁ ਭਿਖਾਰ ਨਿਸ਼ਕਾ ਸਾਜਾ ਕਮੁ ਆਪ ਕੀਰਤਮੈ ਆਵੈ ਕਮੁ ਭਲਾ ਭਲਾ ਕਹਾਵੈ ਜੋ ਪ੍ਰਭ ਰਾਖੈ ਤਿਵੀ ਰਹਿ ਗੁਰ ਪ੍ਰਸਾਦ ਨਾਨਕ ਸਚ ਕਹਿ ਕਮੁ ਹੋਏ ਪੰਡਿਤ ਕਰੇ ਵਖਿਆਨ ਕਮੁ ਮੂਨ ਧਾਰੀ ਲਾਵੇ ਧਿਆਨ ਕਮੁ ਤੜ ਤੀਰਥ ਇਸ਼ਨਾਨ ਕਮੁ ਸੇ ਸਾਧ ਮੁਖ ਗਿਆਨ ਕਮੁ ਕੀੜ ਹਸ ਤੰਗ ਹੋਏ ਜੀ ਆਣਕ ਜੁਣਮੈ ਪਰਮੈ ਪਰਮਈਆ ਨਾਨਾ ਰੂਜ ਸੁੰਗ ਦਿਖਾਵੈ ਜੋ ਪ੍ਰਭ ਪਾਵੈ ਤੇ ਮਨ ਚਾਵੈ ਜੋ ਤਿਸ ਪਾਵੈ ਸੋਈ ਹੋਏ ਨਾਨਕ ਦੂਜਾ ਵਰਣ ਖੋਏ ਕਬੁ ਸਾਧ ਸਿੰਘ ਦੇ ਪਾਵੈ ਉਸਤਾ ਸਥਾਨ ਤੇ ਵਰਣ ਆਵੈ ਅੰਤਰ ਹੋਏ ਗਿਆਨ ਪ੍ਰਕਾਸ ਉਸਤਾਨ ਕਰਨੇ ਵਿਨਾਸ਼ ਮਨ ਤਨ ਨਾਮ ਰਤੇ ਕਰੰਗ ਸਦਾ ਵਸੈ ਪਾਰਮ ਕੇ ਸੰਗ ਜੋ ਜਲ ਮੰਜਲਿਆ ਖਟਨ ਤਿਉ ਜੋਤੀ ਸਿੰਘ ਜੋ ਸਮਾਨਾ

ਸਰਬ ਕਲੇਸ਼ ਭਏ ਜਿਸ ਕੈ ਅੰਤਰ ਆਜਮਾਨ ਸੁਰ ਨਰਕ ਪਾਤਿਓ ਸੁਵਾਨ ਜੋ ਜਾਣੇ ਮੈਂ ਜੋ ਗੁਣਵੰਤ ਸੋ ਤਿਸਟਾ ਕਾ ਜੰਤ ਆਪਸ ਕੋ ਕਰਮੰਤ ਕਹਾਵੈ ਜਨਮ ਮਰੇ ਬੋਜਨ ਪਰਮਾਵੈ ਧਨ ਭੂਮਿਕਾ ਜੋ ਕਰੇ ਗੁਮਾਨ ਸੋ ਮੂਰਖੰਦਾ ਗਿਆਨ ਕਰ ਕਿਰਪਾ ਜਿਸ ਕੈ ਹਿਰਦੇ ਗਰੀਬ ਵਸਾਵੈ ਨਾਨਕੀਆ ਮੁਕਤਾ ਕੇ ਸੁਖ ਪਾਵੈ ਧਨ ਮੰਤਾਵੈ ਕਰ ਕਰਵਾਵੈ ਤਨ ਸਮਾਂਕ ਸੰਗ ਨਾ ਜਾਵੈ ਬੋਲਸ ਕਰਮਾਨ ਕੁਪਰ ਕਰਿਆਸ ਪਵਿੱਤਰਤਾ ਕਾ ਵਿਨਾਸ ਸਭ ਤੇ ਆਪ ਜਾਣੇ ਬਲਵੰਤ ਖਿਨਮੈ ਹੋਏ ਜੈ ਬਸਮੰਤ

ਧਨੰਤਰੀ ਕੈ ਸੋਏ ਆਪਣੇ ਚਲਦਾ ਕਰਨੇ ਹਾਰ ਕੌਤੇ ਕਰੇ ਰੰਗ ਅਪਾਰ ਮਨ ਮੈਂ ਆਪਣ ਆਪਣੀ ਮਾਏ ਨਾਨੀ ਕੀਮਤ ਕਹਿ ਨਾ ਜਾਏ ਸਤ ਸਤ ਸਤਿ ਪ੍ਰਭ ਸੁਆਮੀ ਗੁਰੂ ਪ੍ਰਸਾਦ ਕਿਨੇ ਵਖਿਆਨ।

ਸਲੋਕ ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਦਰਨਹਾਰ ਸੰਤ ਗਣਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸ਼ਟਪਦੀ ਸੰਤ ਕੇ ਦੁਖਨ ਹਰ ਜਗਟ ਹੈ ਸੰਤ ਕੇ ਦੁਖਨ ਜਮ ਤਨੇ ਛੁਟੈ ਸੰਤ ਕੇ ਦੁਖਨ ਸੁਖ ਸਭ ਜਾਏ ਸੰਤ ਕੇ ਦੁਖਨ ਨਰਕ ਮੈਂ ਪਾਏ ਸੰਤ ਕੇ ਦੁਖਨ ਮਤ ਹੋਏ ਮਲੀਨ ਸੰਤ ਕੇ ਦੁਖਨ ਸੋਭਾ ਤੇ ਹੀਨ ਸੰਤ ਕੇ ਤੇ ਗੁਰਖੇ ਨ ਕੋਏ ਸੰਤ ਕੇ ਦੁਖਨ ਤਨ ਪਰਸੋਏ ਸੰਤ ਕਿਰਪਾਲ ਕਿਰਪਾ ਜੀ ਕਰੇ ਨਾਨਕ ਸੰਤ ਸੰਗ ਨਿੰਦਕ ਵੀ ਤਰੇ ਸੰਤ ਕੇ ਦੁਖਨ ਤੇ ਮੁਖ ਭਵੈ ਸੰਤਨ ਕੇ ਦੁਖਨ ਕਾਗਜੋ ਲਵੈ ਸੰਤਨ ਕੇ ਦੁਖਨ ਸਰਬ ਜਨ ਪਾਏ ਸੰਤ ਕੇ ਦੁਖਨ ਤ੍ਰਿਗਤ ਜੋਨ ਕਿਰਮਾਏ ਸੰਤਨ ਕੇ ਦੁਖਨ ਤਿਸਨਮ ਜਲੈ ਸੰਤ ਕੇ ਦੁਖਨ ਸਭ ਕੋ ਛਲੈ ਸੰਤ ਕੇ ਦੁਖਨ ਤੇ ਸਭ ਜਾਏ ਸੰਤ ਕੇ ਦੁਖਨ ਨੀਚ ਨ ਜਾਏ ਸੰਤ ਦੁਖੀ ਕਥਾ ਕੋ ਨਾਹੇ ਨਾਨਕ ਸੰਤ ਪਾਵੇ ਤਵ ਵੀ ਗਤ ਪਾਏ ਸੰਤ ਕਨਿੰਦਕ ਮਾਂ ਤਤਾਈ ਸੰਤ ਕਨਿੰਦ ਕੰਟਕ ਨ ਪਾਈ ਸੰਤ ਕਨਿੰਦਕ ਮਾਂ ਤਿਆਰਾ ਸੰਤ ਕਨੰਦ ਪਰਮੇਸ਼ਰ ਮਾਰਾ ਸੰਤ ਕਨਿੰਦਕ ਰਾਜ ਤਹੀਨ ਸੰਤ ਕਨਿੰਦਕ ਦੁਖ ਯਾਰ ਦੀਨ ਸੰਤ ਕਨਿੰਦ ਕੋ ਸਰਵ ਰੋਗ ਸੰਤ ਕਨਿੰਦ ਕੋ ਸਦਾ ਵਿਜੋਗ ਸੰਤ ਕਨਿੰਦਾ ਦੁਖ ਮੈਂ ਦੁਖ ਨਾਨਕ ਸੰਤ ਭਾਵ ਤਾਂ ਉਸਕਾ ਵੀ ਹੋਏ ਮੋਖ ਸੰਤ ਕਦੋ ਕਿਸਦਾ ਪਵਿੱਤ ਸੰਤ ਕਦੋ ਕਿਸੇ ਕਾ ਨਿਮਿਤ ਸੰਤ ਕਦੋ ਕੀ ਕੋ ਡਾਣ ਲਾਗੈ ਸੰਤ ਕਦੋ ਕੀ ਕੋ ਸਭ ਤਿਆਗ ਸੰਤ ਕਦੋ ਕੀ ਮਾਂਕਾਰੀ ਸੰਤ ਕਦੋ ਕੀ ਸਦਾ ਵਿਕਾਰੀ ਸੰਤ ਕਦੋ ਕੀ ਜਨਮ ਮਰੈ ਸੰਤ ਕੇ ਦੁੱਖ ਨਾ ਸੁਖ ਤੇ ਟਰੈ ਸੰਤ ਕਦੋ ਕੀ ਕੋ ਨਹੀਂ ਠਾਉ ਨਾਨਕ ਸੰਤ ਭਾਵ ਤਾਲੇ ਮਿਲਾਏ ਸੰਤ ਕਦੋ ਕੀ ਅਦ ਬੀਤੇ ਟੁੱਟੇ ਸੰਤ ਕਦੋ ਕੀ ਕਿਤੇ ਕਾਜ ਨਾ ਪਹੁੰਚੇ ਸੰਤ ਕਦੋ ਕੀ ਦੇਣ ਪਰਮਾਏ ਸੰਤ ਕਦੋ ਕੀ ਜੁੜ ਪਾਈਏ ਸੰਤ ਕਾ ਦੁਖੀ ਅੰਤਰ ਤੇ ਥੋਤਾ ਜੋ ਸਾ ਸੁਨਾ ਮੇਰੇ ਤੱਕੀ ਲੋਥਾ ਸੰਤ ਕਦੋ ਕੀ ਜੜ ਖਿਚਨਾ ਆਪਣ ਬੀ ਜਾ ਪੇ ਖਾਏ ਸੰਤ ਕਦੋ ਕੀ ਗਵਣ ਰਾਖਣ ਹਾਰ ਨਾਨਕ ਸੰਤ ਭਾਵ ਤਾਂ ਲੈ ਉਭਾਰ ਸੰਤ ਕਦੋ ਕੀ ਮਿਲ ਲਾਏ ਜੋ ਜਲ ਬਿਨੁ ਮਛਲੀ ਤੜਫੜਾਏ ਸੰਤ ਕਦੋ ਕੀ ਭੁੱਖਾ ਨਹੀਂ ਰਾਜੇ ਜੋ ਪਾਉ ਕਿਦਨੇ ਤਰਾਪੈ ਸੰਤ ਕਦੋ ਕੀ ਛੁਟੇ ਕੇਲਾ ਜੋ ਅੰਬੂਆੜ ਤਿੜਕੇ ਤਮਾਇ ਦੁਹੇਲਾ ਸੰਤ ਕਦੋ ਕੀ ਧਰਮ ਤਰੈ ਸੰਤ ਕਦੋ ਕਿ ਸਦਮ ਤਿਆ ਕਹਿਤੇ ਕਿਰਤ ਨਿੰਦਕਾ ਧੁਰੀ ਪਿਆ ਨਾਨਕ ਜੋ ਤਿਸ ਪਾਵੈ ਸੋ ਇਥਿਆ ਸੰਤ ਕਦੋ ਕੀ ਵਿਗੜ ਰੂਹੇ ਜਾਏ ਸੰਤ ਕਦੋ ਕੀ ਕੁਦਰ ਕੇ ਮਿਲੇ ਸਜਾਏ ਸੰਤ ਕਦੋ ਕੀ ਸਦਾ ਸਹਿਕਾਈ ਹੈ ਸੰਤ ਕਦੋ ਕਿ ਨ ਮਰਨ ਜਵਾਏ ਸੰਤ ਕਦੋ ਕੀ ਪੂਜਨ ਆਸਾ ਸੰਤ ਕਦੋ ਕੁੜ ਚੱਲੇ ਨਿਰਾਸਾ ਸੰਤ ਕਦੋ ਖੁਣ ਤਿਸ਼ਟੈ ਕੋਏ ਜੈਸਾ ਪਾਵੈ ਤੈਸਾ ਕੋਏ ਪਇਆ ਕੀਰਤਨ ਮਿਟੇ ਕੋਈ ਨਾਨਕ ਜਾਣੇ ਸੱਚਾ ਸੋਏ ਸਭ ਕੜ ਦਿਸ ਕਿਉ ਕਰਨੇ ਯਾਰ ਸਦਾ ਸਦਾ ਤਿਸ ਕੋ ਨਮਸਕਾਰ ਪ੍ਰਾਪ ਕੀ ਸਤ ਕਰੋ ਦਿਨ ਰਾਤ ਤਿਸੇ ਧਿਆਵੋ ਸਾਸ ਗਿਰਾ ਸਭ ਕੁਛ ਵਰਤੇ ਤਿਸਕਾ ਕੀਆ ਜੈਸਾ ਕਰੇ ਤੈਸਾ ਕੋਥੀ ਆ ਆਪਣਾ ਖੇਲਾ ਕਰਨੇ ਹਾਰ ਦੂਸਰ ਕੌਣ ਕਹਿ ਵਿਚਾਰ ਸਾਨੂੰ ਕਿਰਪਾ ਕਰੇ ਤੁਸੀਂ ਆਪਣਾ

ਸਤ ਸਚ ਜੁਗਾਦ ਸਚ ਹੈ ਭੇ ਸਚ ਨਾਨਕ ਹੁਸੀ ਭੇ ਸਚ ਅਸ਼ਬਦ ਚਰਨ ਸਤ ਸਤ ਪ੍ਰਸਨ ਹਰ ਪੂਜਾ ਸਤ ਸਤ ਸੇਵ ਧਾਰ ਦਰਸ਼ਨ ਸਤ ਸਤ ਵੇਖ ਨਾਰ ਨਾਮ ਸਤ ਸਤ ਅਵਨ ਹਰ ਆਪ ਸਤ ਸਤ ਸਬਦਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਵਕਤਾ ਸੁਰਤ ਸਤ ਸਾਜਾ ਸੁਣਤਾ ਪੂਜਨ ਹਾਰ ਕੋ ਸਤ ਸਭ ਹੋਇਆ ਨਾਨਕ ਸਤ ਸਤ ਪ੍ਰਭ ਸੋਇਆ ਸਤ ਸਰੂਪ ਦੇ ਜਨ ਮਾਨਿਆ ਕਰਨ ਕਰਾਮ ਤਿੰਨ ਮੂਲ ਪਛਾਣਿਆ ਜਾਕਰ ਦੇ ਵਿਸਵਾਸ ਪ੍ਰਵਾਇਆ ਤਤ ਗਿਆਨ ਤੇ ਸਮਾਨ ਪ੍ਰਗਟਾਇਆ ਭੈ ਤੇ ਨਿਰਭਉ ਵਸਾਨਾ ਜਿਸ ਤੇ ਵਿਜੈ ਤੇ ਸਮਾਏ ਸਮਾਨ ਬਸ ਮਾਇ ਲੇ ਬਸ ਗੜਾਈ ਤਾ ਕੋ ਭਿੰਨ ਨਾ ਕਹਿ ਨਾ ਜਾਈ ਪੂਜੇ ਪੂਜਨ ਹਾਰ ਵਿਵੇਕ ਨਾਰਾਇਣ ਮਿਲੇ ਨਾਨਕੇ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਮਨ ਪ੍ਰਤੀਤ ਠਾਕੁਰ ਕੇ ਸੇਵਕ ਨਿਰਮਰੀ ਠਾਕੁਰ ਕੋ ਸੇਵਕ ਜਾਨੇ ਸੰਗ ਪ੍ਰਭ ਕਾ ਸੇਵਕ ਨਾਮ ਕੇ ਰੰਗ ਸੇਵਕ ਕੋ ਪ੍ਰਭ ਬਾਲਨ ਹਰ ਸੇਵਕੀ ਰਾਖੇ ਨਿਰੰਕਾਰ ਸੋ ਸੇਵਕ ਦੇ ਦਿਆ ਪ੍ਰਭ ਧਾਰੇ ਨਾਨਕ ਸੋ ਸੇਵਕ ਸਾ

ਜਾਕੋ ਪ੍ਰਭ ਜੀ ਆਪ ਜਾਏ ਸਤਨਾਮ ਸੋਈ ਜਨ ਪਾਏ ਸੋ ਸਮਦਰਸ਼ੀ ਤਦ ਕਵਿਤਾ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ ਜੀ ਜੰਤਰ ਸਭ ਤਾਂ ਕਿਹਾ ਦੀਨ ਦਿਆਲ ਨਾਥ ਕੋ ਨਾਥ ਜਿਸ ਰਾਖੈ ਤਿਸ ਕੋਈ ਨ ਮਾਰੇ ਸੋ ਮੁਗਾਏ ਸਭ ਸਾਰੇ ਤਿਸ ਤੇ ਅਵਰ ਕਾਂ ਕੋ ਜਾਏ ਸਭ ਸ੍ਰੀ ਨਿਰੰਜਨ ਰਾਏ ਜੀ ਕੀ ਯੁਗ ਜਾ ਕੇ ਸਭਾ ਅੰਤਰ ਬਾਹਰ ਜਾਨੋ ਸਾਧ ਗੁਣਿਧਾਨ ਬੇਅੰਤ ਵਾਰ ਨਾਨਕ ਦਾਸ ਦਾ ਵਿਲਹਾਰ ਪੂਰਨ ਪੂਰ ਦਿਆ ਸਭ ਉਪਰੋਧ ਕਿਰਪਾ ਲਿਆ ਆਪਣੇ ਕਰਤਵ ਜਾਣੇ ਆਪ ਅੰਤਰ ਜਾਮੀ ਰੋ ਵਿਆਪ ਪ੍ਰਤਵਾਲੇ ਜੀਣ ਵਪਾ ਜੋ ਜੋ ਰਚ ਸਿਸੇ ਤਿਆਰ ਜਿਸ ਭਾਵ ਤਿਸ ਲੈ ਮਿਲਾਏ ਭਗਤ ਕਰਿਆ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰਮਾਨੇ ਕਰਨ ਹਰ ਨਾਨਕ ਜਾਣੇ ਜਨ ਲਾਗ ਹਰ ਕੇ ਨਾਏ ਤਿਸ ਕੀ ਆਸਨ ਵਿਰਥੀ ਜਾਏ ਸੇਵ ਕੋ ਸੇਵਾ ਬਣਿਆਏ ਹੁਕਮ ਬੂਝ ਪਰਮ ਬੁਧ ਪਾਏ ਇਸ ਤੇ ਉਪਰਣੇ ਵਿਚਾਰ ਜਾ ਕੇ ਮਨ ਵਸਿਆ ਨੰਕਾਰ ਮੰਦਨ ਤੋਰ ਭੈ ਨਿਰਵੈਰ ਅੰਦਰ ਪੂਜੇ ਗੁਰ ਕੇ ਪੈਰ ਲੋਕ ਸੁਖੇ ਪ੍ਰਲੋਕ ਸੁਹੇਲੇ ਨਾਨਕ ਹਰ ਪ੍ਰਾਵੇ ਆਪੇ ਮੇਲੇ ਸਾਧ ਸੰਗ ਮਿਲ ਕੁਰ ਆਨੰਦ ਗੁਣ ਗਾਵ ਪਰ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦ੍ਰਿੜ ਉਦੇ ਕਾ ਕਰੋ ਉਧਾਰ ਅੰਮ੍ਰਿਤ ਬਚਨ ਕਹਿ ਗੁਣ ਗਾਵ ਪਰਾਂਤਰਣ ਕਹਿ ਸੋ ਆਠ ਪੈਰ ਪੁਰ ਵੇਖੋ ਨੇਰਾ ਮਿਟੇ ਗਿਆਨ ਬਿਨ ਸਿੰਧੇਰਾ ਸੁਣ ਉਪਦੇਸ਼ ਹਿਰਦੇ ਵਸਾਵ ਮਨ ਛੇ ਨਾਨਕ ਕੁਲ ਪਾਓ ਹਲ ਪਲ ਦੁਲੇ ਸਵਾ ਰਾਮ ਨਾਮ ਤਰੂਰ ਧਾਰ ਪੂਰੇ ਗੁਰ ਕੀ ਪੂਰੀ ਦਿਖਿਆ ਜਿਸ ਮਨ ਸਜਦੇ ਸਾਜ ਪ੍ਰੇਖਿਆ ਮਨ ਤਾਂ ਨਾਮ ਚ ਪੋਲੇ ਬੁਲਾਇਆ ਦੁੱਖ ਦਰਦ ਮਨ ਤੇ ਹੋ ਜਾਏ ਸੱਚ ਵਪਾਰ ਕਰੋ ਵਪਾਰ ਇੱਧਰ ਕਹਿਣੇ ਵੇਖੇ ਤੁਮਾਰੇ ਹੀ ਘਾਟੇ ਗੁਰ ਖੁਮਣ ਮਾਹੇ ਨਾਨਕ ਬਹੁਣ ਆਵੇ ਜਾਏ ਤਿਸ ਤੇ ਦੂਰ ਕਹਾਂ ਕੋ ਜਾ ਵੀਰੇ ਰਾਖਣ ਹਾਰ ਤੇ ਆਏ ਨਿਰਭਉ ਜਪੈ ਸਕਲ ਭਉ ਮਿਟੇ ਪ੍ਰਭ ਕਿਰਪਾ ਤੇ ਪ੍ਰਾਣੇ ਛੁੱਟੇ ਜਿਸ ਰਾਖੇ ਦੇ ਨਾਏ ਦੁੱਖ ਨਾਮ ਜਦ ਮਨ ਹੋਆ ਸੋ ਚਿੰਤਾ ਜਾਏ ਮਿਠੇ ਅੰਗਾਰ ਤੇ ਜਨ ਕੋਈ ਨ ਪਹੁੰਚਣ ਹਾਰ ਸਿਰੂ ਪੁਰ ਠਾਡਾ ਗੁਰਸੂਰਾ ਨਾਨਕ ਤਾਂ ਕੀ ਕਾਰਜ ਪੂਰਾ ਮਤ ਪੂਰੇ ਅਮਰ ਜਾ ਕੇ ਦ੍ਰਿਸ਼ਟ ਦਰਸ਼ਨ ਭੇਖ ਤੁਰ ਸ੍ਰੇਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰੋ ਧਨ ਸੇਵਾ ਸੇਵ ਪੁਰਾਣ ਅੰਤਰ ਜਾਮੀ ਪ੍ਰਫੁਰਦਾਨ ਜਿਸ ਮਨ ਬਸੇ ਸੋਧ ਨਿਹਾਲ ਤਾਂ ਕਿ ਨਿਕਨੇ ਆਵਦ ਕਾਲ ਅਮਰ ਪਏ ਅਮਰਾ ਫਦਵਾਇ ਸਾਸੰਗ ਨਾਨਕ ਕਰਤਿਆ ਸਲੋਕ ਗਿਆਨ ਅੰਜਨ ਗੁਰ ਦਿਆ ਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸ਼ਟਪਦ ਸੰਤ ਸੰਗੰਤਰ ਪ੍ਰਭ ਡੀਠਾ ਨਾਮ ਪ੍ਰਭੁ ਕਾ ਲਾਗਾ ਮਿੱਠਾ ਸਗਲ ਸਮਗੇ ਕਿਸ ਕਟਮਾਨ ਕਰੰਗ ਨਾਨ ਅੰਦਿਸ਼ਟਾਇ ਨੌਣ ਦੰਬੜ ਪ੍ਰਭੁ ਕਰ ਨਾਮ ਦੇਹੀ ਮੈਂ ਸਕੈ ਵਿਸਰਾਮ ਸੁਣ ਸਮਾਧਨ ਤੈ ਨਾਦ ਕਹਿ ਨਾ ਜੈ ਚਰਵੀ ਸਮਾਧ ਤਿੰਨ ਦੇਖਿਆ ਜਿਸ ਆਪ ਦਿਖਾਏ ਨਾਨਕ ਤਿਸਨ ਆਪ ਹੋਜਾਏ ਨਾਨਕ ਤਿਸਨ ਸੋਝੀ ਪਾਇ ਸੁਮੰਤਰ ਸੁਭਾਰ ਅਨੰਤ ਘੜ ਘੜ ਵਿਆਹ ਪ੍ਰੈ ਭਗਵਾਨ ਤਰਨ ਮੈਂ ਆਕਾਸ ਪਿਆ ਸੁਰ ਲੋਕ ਪੁਰਨ ਪ੍ਰਤਪਾਲ ਬਣਤਨ ਪ੍ਰਭਤ ਹੈ ਪ੍ਰਭ ਜੈਸੀ ਅੱਗੇ ਤੈਸਾ ਕਰਮ ਪੌਣ ਪਾਣੀ ਬੈ ਸੰਤਰ ਮਾਏ ਚਾਰ ਗੁਣ ਦੇ ਸਮਾਏ ਤਿਸ ਦੇ ਭਿੰਨ ਨਹੀਂ ਕੋਠਾ ਗੁਰਪ੍ਰਸਾਦ ਨਾਨਕ ਸੁਭਾਵ ਵੇਦ ਬ੍ਰਹਮ ਸਿਮਰਤ ਮੈਂ ਦੇਖ ਸਸੇਰ ਸੁਰਨ ਕਤਰ ਮਾਇਕ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਡੋਲ ਨਾ ਕਹੋ ਡੋਲੇ ਸਰਵ ਕਲਾ ਕਰਕੇ ਖੇਲ ਮੋਲ ਨਾ ਪਾਈ ਗੁਣੇ ਮੋਲ ਸਰਵ ਜੋਤ ਮੈਂ ਜਾਖੀ ਜੋ ਧਾਰੇ ਹੋ ਸਵਾਮੀ ਉਥ ਬੋਤ ਗੁਰਪ੍ਰਸਾਦ ਬ੍ਰਹਮ ਕਾ ਨਾਸ ਨਾਨਕ ਤਿਨ ਮੈਂ ਵਿਸਾਦ ਸਮਝਣਾ ਕਾ ਪੇਖਣ ਸਭ ਰਾਮ ਸਮਝਣਾ ਕਿ ਹਿਰਦੇ ਸਭ ਤੁਨ ਸਮਝਣਾ ਸੁਣੇ ਸੁਬਚਨ ਸਰਵ ਰਾਮ ਕੋਈ ਸਭ ਰਾਮ ਸੰਗਰਚਨ ਜਿਨ ਜਾਤਾ ਤਿਸ ਕੇ ਰਾਤ ਸਤਭਜਨ ਸਾਧ ਸਭ ਕਹਿ ਜੋ ਜੋ ਹੋਏ ਸੋ ਸੁਖਮਾਨੇ ਕਰਨ ਕਲਾਵਨ ਹਰ ਪ੍ਰਭ ਜਾਣੇ ਅੰਤਰ ਵਸੇ ਵਾਰ ਵੀ ਹੋਏ ਨਾਨਕ ਦਰਸ਼ਨ ਦੇ ਸਮ ਹੋਈ ਆਪ ਸਤ ਕਿਆ ਸਭ ਸਤ ਇਸ ਪ੍ਰਭ ਤੇ ਸਗਲੀ ਤਪਾਤ ਇਸ ਭਾਵ ਤੱਕ ਕਰੇ ਵਿਸਾਰ ਤੇ ਇਸ ਭਾਵ ਤੱਕ ਅੰਕਾਰ ਅੰਕਲਾ ਲਖਣ ਜਾ ਜਿਸ ਭਾਵ ਤਿਸ ਦੇ ਮਿਲਾਏ ਕੌਣ ਨਿਰਗੁਣ ਕਹੀਏ ਦੂਰ ਆਪ ਆਪ ਭਰਪੂਰ ਅੰਤਰ ਗਾਥੀ ਆਪ ਜਨਾਏ ਨਾਨਕ ਤਿਸ ਨੇ ਆਪ ਹਜਾਏ ਸਰਭੂ ਤੇ ਆਵਰਤਾਰਾ ਸਰਵ ਨਿਆਣਾ ਪੇ ਕਿਨਾਰਾ ਸਗਲ ਸਮਗਰੀ ਜਾ ਕਤਨਾ ਪੰਜਾਸੀ ਆਪ ਸੁਣਾ ਆਉਣ ਜਾਣੀ ਖੇਲ ਬਣਾਇਆ ਗਿਆ ਕਾਰੀ ਕੀ ਨੀ ਮਾਇਆ ਸਭ ਕੋਈ ਮਤਲਬ ਤੁਰਿਆ ਜੋ ਕੁਛ ਕਹਿਣਾ ਸੁਭਾਅ ਪੇ ਗਏ ਅੱਗੇ ਆਵੇ ਅੱਗੇ ਜਾਏ ਨਾਉਣ ਜਾ ਭਾਵੇ ਤਾਂ ਲੈ ਸਮਾਏ ਇਸ ਤੇ ਹੋਏ ਸੁਨਾਵੇਂ ਬੁਰਾ ਔਰੇ ਕਹੋ ਕਿਨੇ ਕੁਛ ਕਰਾ ਭਲਾ ਕਰਤੂਤਾ ਨੇ ਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜ ਧਾਰੀ ਸਭ ਸਾਚ ਓਤ ਪੋਥੇ ਆਪ ਨੂੰ ਸੰਗਰਾਜ ਤਾਂ ਕੀ ਗੱਲ ਮੈਂ ਕਹੀ ਨਾ ਜਾਏ ਦੂਸਰੋ ਤੋ ਸੋਚੀ ਪਾਏ ਤਿਸ ਕਾ ਕੀ ਆ ਸਭ ਪ੍ਰਵਾਨ ਗੁਰ ਪ੍ਰਸਾਦ ਨਾਨਕੇ ਜਾਣ ਜੋ ਜਾਣ ਤਿਸ ਦਾ ਸੁਗੋਇਆ ਮਿਲਾ ਲੈ ਪ੍ਰਸੋਏ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤੀ ਹਿਰਦੇ ਭਗਵਾਨ ਧਨ ਧਨ ਧਨ ਜਨਿਆ ਜਿਸ ਪ੍ਰਸਾਦ ਸਭ ਜਗਤ ਰਾਜ ਜਨਿਆ ਨੂੰ ਕਹਿ ਸੁਭਾਵ ਜਨ ਕੇ ਸੰਗ ਚਿਤਿਆ ਨਾ ਵਾ ਮੁਕਤ ਮੁਕਤ ਕਰਿਆ ਸੰਸਾਰ ਹੈ

ਏਕ ਗੁਣ ਗਾਵਸਪਦ ਪੂਰੇ ਗੁਰ ਕਾ ਸੁਣ ਉਪਦੇਸ਼ ਪਾਰ ਬ੍ਰਹਮ ਕਿਰਪੇ ਸਾਧ ਸਾਧ ਸਿਮਰੋ ਗੋਬਿੰਦ ਮਨ ਤ੍ਰਿ ਗੁਤਰੇ ਚੰਦ ਆਸਨੰਤ ਆ ਗੋਤਰੰਗ ਸੰਜਨਾ ਕੀ ਤੁਰਮਣ ਮੰਗੇ ਆਪ ਛੋੜ ਬੇਨਤੀ ਕਰੋ ਸਾਧ ਸੰਗ ਘਣ ਸਾਗਰ ਤੁਰੋ ਹਰਦਨ ਕੇ ਪਰਲੇ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ ਖੇਮ ਕੁਸਲ ਸਹਿਜਾਨੰਦ ਸਾਧ ਸੰਗ ਭਾਈ ਪਰਮਾਨੰਦ ਨਰਕ ਨਿਵਾਰ ਉਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸਵੇ ਚਿਤਵ ਨਾਰਾਇਣੀ ਕੇਕ ਰੂਪ ਜਾ ਕੇ ਰੰਗ ਨੇ ਗੋਪਾਲ ਦਮੋਦਰ ਦੀਨ ਦਿਆਲ ਤੋਂ ਪੰਜ ਪੂਰਨ ਕਿਰਪਾਲ ਸਿਮਰ ਸਿਮਰਨਾ ਬਾਰੰਬਾਰ ਨਾਨਕ ਜੀ ਕਹਿਦ ਹਰ ਉਤਮ ਸਲੋਕ ਸਾਧਕ ਵਚਨ ਅਮਲੀ ਕਲਾ ਰਤਨ ਸੁਣ ਕੁਮਾਰ ਧਿਓਤ ਉਦਾਰ ਆਪ ਤਰੈ ਲੋਕ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਾਗਾ ਹਰੰਗ ਜੈ ਜੈ ਸ਼ਬਦ ਨਾ ਤੋ ਵਾਜੇ ਸੁਣ ਸੁਣੰਦ ਕਰੇ ਪ੍ਰਭ ਗਾਜੇ ਪ੍ਰਗਟੇ ਗੋਪਾਲ ਮਾਤ ਕੇ ਮਾਥੇ ਨਾਨਕ ਕੁਦਰੇ ਤਿਨਕੇ ਸਾਥੇ ਸਨ ਜੋਗ ਸੁਣ ਸਰਣੀ ਆਏ ਕਰਕੇ ਪ੍ਰਭਾਵ ਮਿਲਾ ਮਿਟ ਗਏ ਗਵਨ ਭਾਈ ਵਿਸਰਾਮ ਨਾਨਕ ਪ੍ਰਭ ਕੇ ਸਤਿਗੁਰਬਾਨ ਮਿਟ ਗਏ ਬੈਰ ਪੈ ਸਵਰੇ ਨਮ੍ਰਿਤ ਨਾਮ ਸਾਧ ਸੰਗਲੈਣ ਸੋ ਪ੍ਰਸੰਨ ਭਏ ਗੁਰਦੇ ਪੂਰਨ ਹੋਏ ਸੇਵ ਕੀ ਸੇਵ ਆਲ ਜੰਜਾਲ ਵਿਕਾਰ ਤੇ ਰਹਿ ਤੇ ਰਾਮ ਨਾਮ ਸੁਨਸਨ ਕਹਿ ਤੇ ਕਰ ਪ੍ਰਸਾਦ ਦਿਆ ਪ੍ਰਭ ਤਾਰੀ ਨਾਨਕ ਨੇ ਵੀ ਗਏ ਫੁਮਾਰੀ ਪ੍ਰਭ ਕੀ

ਸਾਈ ਗੋਬਿੰਦ ਗੁਰੂ ਨਾਮ ਜਿਸ ਮਨ ਬਸੇ ਸੁਖ ਨਿਧਾਨ ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪੁਰਖ ਸਭ ਲੋਇ ਸਭ ਤੇ ਵਿੱਚ ਪਾਇਆ ਸਥਾਨ ਬੋਹਰਨ ਹੋਏ ਆਉਣ ਜਾਣ ਹਰ ਤਨ ਘਟ ਚਲੇ ਸੋਏ ਨਾਨਕ ਸੇ ਪ੍ਰਾਪਤ ਹੋਏ ਕੇਮ ਸ਼ਾਂਤ ਰਿਤ ਨਾਮ ਨਿਤ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਪ ਜੋਗ ਪ੍ਰਾਪਤ ਆਣ ਗਿਆਨ ਸ੍ਰਿਸ਼ਟ ਉੱਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਕਾਸ਼ ਸਭ ਕੇ ਮਤ ਸਗਲ ਦੁਦਾਸ ਸੁੰਦਰ ਚਤੁਰ ਤਤ ਗਵੇ ਤਾ ਸਮਦਰ ਸ਼ੇਖ ਦੇ ਸਟੇਤਾ ਇਹ ਫਲ ਤਿਸ ਜਨ ਕੇ ਮੁਖ ਬਣੇ ਗੁਰੂ ਨਾਨਕ ਨਾਮ ਬਚਨ ਮਨ ਸੁਣੇ ਨਿਧਾਨ ਜਪੇ ਮਨ ਕੋਏ ਸਭ ਜੁਗ ਮੈਂ ਤਾਂ ਕੀ ਕਥ ਹੋਏ ਗੁਣ ਗੋਬਿੰਦ ਨਾਮ ਤੁਨ ਬਾਣੀ ਸਿਮਰ ਸ਼ਾਸਤਰ ਵੇਦ ਵਖਾਣ ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੇ ਮਨ ਵਿਸਰਾਮ ਕੋਟ ਬਰਾਤ ਸਾਧ ਸੰਗਟੇ ਸੰਤ ਗ੍ਰਿਪਾ ਤੇ ਜਮਤੇ ਜੂਟੇ ਜਾ ਕੇ ਮਸਤ ਕਰਮ ਪ੍ਰਭਾਏ ਸਾਧ ਸਰਨ ਨਾਨਕ ਤੇ ਆਏ ਜਿਸ ਮਨ ਵਸੇ ਸੁਣ ਲਾਏ ਪਰੇ ਤਿਸ ਜਣਿਆ ਹਰ ਪਵ ਚੀਜ ਜਨਮ ਮਰਨ ਤਾਂ ਕਾ ਦੁੱਖ ਨਿਵਾਰੇ ਦੁਰਲਭ ਤੇ ਤਤਕਾਲ ਉਧਾਰੇ ਨਿਰਮਲ ਸੋਭਾ ਅਮ੍ਰਿਤਾ ਕੀ ਬਾਣੀ ਏਕ ਨਾਮ ਮਨ ਮੈਂ ਸਮਾਣੀ ਦੁੱਖ ਰੋਗ ਬਿਨ ਸੇ ਪੈ ਭਰਮ ਸਾਧ ਨਾਮ ਨਿਰਮਲਤਾ ਕੇ ਕਰਮ ਸਭ ਤੇ ਊਚਤਾ ਕੀ ਸੋਭਾ ਬਣੀ ਨਾਨਕੇ ਗੁਣ ਨਾਮ ਸੁਖ ਮਣੀ ਦੁੱਖ ਰੋਗ ਬਿਨ ਸੇ ਪੈ ਭਰਮ ਸਾਧ ਨਾਮ ਨਿਰਮਲਤਾ ਕੇ ਕਰਮ ਸਭ ਤੇ ਊਚਤਾ ਕੀ ਸੋਭਾ ਬਣੀ ਨਾਨਕੇ ਗੁਣ ਨਾਮ ਸੁਖ ਮਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਤੁਦੇ ਆਗੇ ਅਰਦਾਸ ਹਮਾਰੀ ਜੀਓ ਪਿੰਡ ਸਭ ਤੇ ਕਹੁਣ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋ ਕਹੋ ਟਲ ਗੁਰੂ ਸੀ ਵੀ ਹੈ ਅਹਿਨ ਸਹਿ ਸੁਭਾਈ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ।